ਜੋ ਗੁਰੂ ਨਾਨਕ ਨੂੰ ਸਭ ਤੋਂ ਪਹਿਲਾਂ ਮਿਲਿਆ ਸੀ। ਜਿਸ ਵੇਲੇ ਪਹੁੰਚੇ ਸਨ ਗੁਰੂ ਨਾਨਕ ਔਰ ਪ੍ਰਾਰਥਨਾ ਕੀਤੀ ਆਪਣੇ ਨਿਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ, ਭਾਈ ਗੁਰਦਾਸ ਜੀ ਆਪਣੀ ਪਵਿੱਤਰ ਬਾਣੀ ਵਿੱਚ ਕਹਿੰਦੇ ਹਨ

ਕੋਈ ਰਿਸ਼ਵਤ ਖੋਰ ਹੋ ਗਏ ਨੇ। ਉਹੀ ਕਰਮ ਧਰਮ ਨੂੰ ਭੁਲਾ ਕੇ ਸੱਚ ਨੂੰ ਛੱਡ ਕੇ ਝੂਠ ਦਾ ਬੁਰਕਾ ਉਡਿਆ ਹੋਇਆ ਹੈ ਔਰ ਇਹ ਹਾਲਤ ਹੋਈ ਹੈ।

ਤੇਰੀ ਬਖਸ਼ਿਸ਼ ਉੱਥੇ ਮੇਰੀ, ਜਿਸ ਤੇ ਤੇਰੀ ਕਿਰਪਾ ਉਸ ਤੇ ਮੇਰੀ ਨਜ਼ਰ। ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਵਰ, ਤੇਰਾ ਨਾਮ ਗੁਰੂ ਪਰਮੇਸ਼ਵਰ। ਜਾ ਸੰਸਾਰ ਥੀ ਮੇਰਾ ਨਾਮ ਜਪਾ, ਸੜਦੇ ਬਲਦੇ ਲੋਕਾਂ ਨੂੰ ਤਾਂ ਕਿ ਸ਼ਾਂਤੀ ਆਵੇ। ਗੁਰਬਾਣੀ ਵਿੱਚ ਮਹਾਰਾਜ ਨੇ ਫਰਮਾਨ ਕੀਤਾ ਹੈ ਕਿ ਐਸਾ ਅਮੁੱਲ ਖਜ਼ਾਨਾ ਬਖਸ਼ਿਸ਼ ਕੀਤਾ ਉਸ ਵੇਲੇ ਜਦੋਂ ਕਿ ਗੁਰੂ ਨਾਨਕ ਪਹੁੰਚੇ ਸਨ ਆਪਣੇ ਉਸ ਮਾਲ

ਜੋ ਇਸ ਨੂੰ ਅਮਲ ਵਿੱਚ ਲਿਆਉਂਦੇ ਹਨ, ਕੀਰਤਨ ਰੂਪ ਦੇ ਵਿੱਚ ਇਸ ਉੱਤੇ ਅਮਲ ਕਰਦੇ ਹਨ, ਸਲਾਹ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ, ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਹਜ਼ੂਰ

ਇਹ ਬੇਨਤੀ ਵੀ ਉਹੀ ਕਰ ਸਕਦੇ ਹਨ। ਬਿਰਹਾਂ ਬਿਰਹਾਂ ਆਖੀਏ ਬਿਰਹਾਂ ਤੂੰ ਸੁਲਤਾਨ, ਜਿਸ ਤਨ ਬਿਰਹਾਂ ਨਾ ਉਪਜੇ ਸੋ ਤਨ ਜਾਣ ਮਸਾਣ। ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਮਿਲਣ ਦਾ ਪਿਆਰ ਨਹੀਂ, ਗੁਰੂ ਦੇ ਚਰਨਾਂ ਦਾ ਪਿਆਰ ਨਹੀਂ, ਗੁਰੂ ਦੇ ਦਰਸ਼ਨਾਂ ਦਾ ਪਿਆਰ ਨਹੀਂ, ਉਹ ਵੀ ਕੋਈ ਹਿਰਦਾ ਹੈ? ਸਾਹਿਬ ਜੀ ਕਹਿੰਦੇ ਨੇ ਉਹ ਹਿਰਦਾ ਨਹੀਂ ਹੈ, ਉਹ ਤਾਂ ਇੱਕ ਸ਼ਮਸ਼ਾਨ ਹੈ। ਗੁਰੂ ਕੇ ਸਿੱਖ ਦਾ ਹਿਰਦਾ ਜਿਹਦੇ ਵਿੱਚ ਹਰ ਵੇਲੇ ਗੁਰੂ ਕਾ ਰੂਪ ਵਸਿਆ ਹੋਇਆ, ਆ ਗੁਰੂ ਕਾ ਸਿੱਖ ਜੋ ਜੰਗਲਾਂ ਵਿੱਚ ਰਹਿੰਦਾ, ਝੁੱਗੀ ਪਾ ਕੇ ਕੋਈ ਲੰਘੇ ਮੁਸਾਫਿਰ ਆਏ ਗਏ ਨੂੰ ਪਾਣੀ ਪਿਲਾਉਂਦਾ। ਇੱਕ ਦਿਨ ਇੱਕ ਡੋਲਾ ਜਾ ਰਿਹਾ ਜਿਹਦੇ ਵਿੱਚ ਵਿਆਹੀ ਹੋਈ ਲੜਕੀ ਬੈਠੀ, ਤਾਂ ਡਾਕੂ ਪੈ ਗਏ, ਡੋਲਾ ਲੁੱਟਣ ਲੱਗੇ। ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੰਘ ਸੂਰਮਾ। ਸਾਰੇ ਡੋਲਾ ਛੱਡ ਕੇ ਭੱਜ ਗਏ, ਡਾਕੂ ਲੁੱਟਣ ਲੱਗੇ ਤਾਂ ਇਹਨੇ ਇਕੱਲਿਆਂ ਸਾਰਿਆਂ ਨਾਲ ਮੁਕਾਬਲਾ ਕੀਤਾ, ਡੋਲੇ ਨੂੰ ਵੀ ਲੁੱਟਣ ਤੋਂ ਬਚਾ ਲਿਆ। ਤੇ ਲੜਕੀ ਨੂੰ ਵੀ ਅਮਨ ਅਮਾਨ ਲੈ ਕੇ ਸ਼ਹਿਰ ਵਿੱਚ ਪਹੁੰਚ ਗਿਆ, ਲੇਕਿਨ ਸਾਰੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਹੋ ਗਏ, ਥਾਂ ਥਾਂ ਤੇ ਘਾਉ ਪਏ ਹਨ, ਤੇ ਰਸਤੇ ਵਿੱਚ ਆ ਕੇ ਡਿੱਗ ਪਿਆ ਤੇ ਮੂੰਹ ਵਿੱਚੋਂ ਕਹਿੰਦਾ, ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਇੱਥੋਂ ਲੰਘ ਰਹੇ ਹਨ ਸੋਇਨਾ ਤੇ ਮੋਇਨਾ, ਜੋ ਵੈਸ਼ਨੋ ਮਤ ਦੇ ਦੰਪਤੀ ਹਨ। ਸੋਇਨਾ ਮੋਇਨਾ ਆ ਵੈਸ਼ਨੋ ਮਤ ਦੇ ਦੰਪਤੀ ਉੱਥੋਂ ਲੰਘ ਰਹੇ ਸਨ, ਕਿਉਂਕਿ ਇਹਨਾਂ ਦਾ ਨੇਮ ਸੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਨਾ ਤੇ ਫਿਰ ਗਾਗਰ ਲੈ ਕੇ ਨਦੀ ਤੇ ਜਾਣਾ, ਉੱਥੋਂ ਜਲ ਦੀ ਭਰ ਕੇ ਲਿਆਉਣਾ, ਠਾਕੁਰ ਨੂੰ ਇਸ਼ਨਾਨ ਕਰਾਉਣਾ। ਅੱਜ ਜਦੋਂ ਨਦੀ ਤੋਂ ਜਲ ਦੀ ਗਾਗਰ ਭਰ ਕੇ ਲਿਆ ਰਹੇ ਤੇ ਕੰਨਾਂ ਵਿੱਚ ਆਵਾਜ਼ ਕਹੀ ਪਈ, ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਕੀ ਵੇਖਿਆ, ਕੋਈ ਜ਼ਖਮੀ ਹਾਲਤ ਵਿੱਚ ਆ ਤੜਪ ਰਿਹਾ ਤੇ ਮੁੱਖ ਵਿੱਚੋਂ ਕਹਿੰਦਾ, ਪਾਣੀ, ਸਾਡੇ ਕੋਲ ਪਾਣੀ ਹੈ, ਇਹ ਪਾਣੀ ਮੰਗ ਰਿਹਾ। ਤਾਂ ਇਹ ਮਨ ਵਿੱਚ ਆਇਆ, ਇਹ ਤਾਂ ਪੂਜਾ ਦਾ ਪਾਣੀ ਹੈ, ਠਾਕੁਰ ਨੂੰ ਇਸ਼ਨਾਨ ਕਰਾਉਣ ਦਾ ਪਾਣੀ ਹੈ, ਜੇ ਇਸ ਨੂੰ ਪਿਲਾ ਦਿੱਤਾ ਤਾਂ ਜੂਠਾ ਹੋ ਜਾਏਗਾ। ਸਾਧ ਸੰਗਤ ਬੋਲੋ ਸ੍ਰੀ। ਆਖਿਆ, ਤੂੰ ਭਾਈ ਕੁਝ ਦੇਰ ਠਹਿਰ, ਅਸੀਂ ਠਾਕੁਰ ਨੂੰ ਇਸ਼ਨਾਨ ਕਰਾ ਆਈਏ, ਫਿਰ ਆ ਕੇ ਤੈਨੂੰ ਪਾਣੀ ਪਿਲਾਉਂਦੇ ਹਾਂ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਇੱਕ ਪਾਸੇ ਤਾਂ ਠਾਕੁਰ ਨਾਲ ਏਡਾ ਪਿਆਰ ਕਰਨਾ ਤੇ ਦੂਸਰੇ ਪਾਸੇ ਉਹਦੇ ਬਣਾਏ ਹੋਏ ਬੰਦਿਆਂ ਨੂੰ ਪਾਣੀ ਤੱਕ ਨਾ ਦੇਣਾ। ਉਹ ਲੰਘ ਗਏ ਅੱਗੇ, ਪਾਣੀ ਨਾ ਪਿਲਾਇਆ ਤਾਂ ਸਿੱਖ ਨੇ ਜਾਉਂਦਿਆਂ ਇਹ ਮੂੰਹ ਚੋਂ ਬਚਨ ਆਖੇ, ਇੱਕ ਪਾਸੇ ਰੱਬ ਨਾਲ ਏਡਾ ਪਿਆਰ, ਠਾਕੁਰ ਨੂੰ ਇਸ਼ਨਾਨ ਕਰਾਉਣਾ, ਦੂਸਰੇ ਪਾਸੇ ਘੁੱਟ ਪਾਣੀ ਦਾ ਨਾ ਪਿਲਾਉਣਾ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ। ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਏ, ਠਾਕੁਰ ਨੂੰ ਇਸ਼ਨਾਨ ਕਰਾਇਆ, ਪੂਜਾ ਵਿੱਚ ਜੁੜੇ, ਵੀਣਾ ਚੁੱਕ ਕੇ ਕੀਰਤਨ ਆਰੰਭ ਕਰਨ ਲੱਗੇ, ਲੇਕਿਨ ਅੱਜ ਪੂਜਾ ਵਿੱਚ ਮਨ ਨਹੀਂ ਲੱਗਦਾ, ਬਾਰ ਬਾਰ ਆਵਾਜ਼ ਆਉਂਦੀ ਹੈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਉਹ ਸਿੱਖ ਯਾਦ ਆਇਆ, ਪਾਣੀ ਲੈ ਕੇ ਜਦੋਂ ਉਸ ਥਾਂ ਤੇ ਪਹੁੰਚੇ, ਭੀੜ ਲੱਗੀ ਹੋਈ, ਉਹ ਜਿਹੜਾ ਸਿੱਖ ਸੀ ਤਦ ਤੱਕ ਉਹ ਪ੍ਰਾਣ ਤਿਆਗ ਚੁੱਕਾ ਸੀ। ਸਾਧ ਸੰਗਤ ਬੋਲੋ ਸ੍ਰੀ। ਪ੍ਰਾਣ ਛੱਡ ਗਿਆ, ਸਾਰੇ ਖੜੋਤੇ ਇਹੀ ਕਹਿ ਰਹੇ ਸਨ, ਇਹ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਸੀ, ਜਿਸ ਨੇ ਡੋਲਾ ਲੁੱਟਣ ਤੋਂ ਬਚਾਇਆ ਤੇ ਦੂਜਿਆਂ ਦੀ ਖਾਤਰ ਆਪਣੀ ਜਾਨ ਦੇ ਦਿੱਤੀ, ਤੇ ਆ ਵਿਚਾਰਾ ਘੁੱਟ ਪਾਣੀ ਦਾ ਮੰਗਦਾ ਚਲਾ ਗਿਆ, ਕਿਸੇ ਨੇ ਪਾਣੀ ਮੂੰਹ ਵਿੱਚ ਨਾ ਪਾਇਆ। ਤਾਂ ਇਹਨਾਂ ਦੋਨੋਂ ਦੇ ਕੰਨਾਂ ਵਿੱਚ ਆਵਾਜ਼ ਪਈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ।
फिर इन्हां ने अरदास कीती कि हुण असीं की करिए, साढ़े कोल धन है, इहदे नाम दियां बाउलियां ला देने हां, खूह बना देंदे हां। खूह लाए, बाउलियां पटाइयां, लेकिन अजे भी यही आवाज कन्नां विच गूंजदी है सिख दी कि जाओ तुहानूं ठाकुर दर्शन नहीं देणगे। सात संगत बोलो श्री वाहेगुरु। किसे ने आके स्रोत पाई सोइना मोइना नूं के धन गुरु गोबिंद सिंह सच्चे पातशाह इस पिंड विच आ रहे हन, ते तुसी उन्हां दे चरणां ते ढह के अपनियां भुल्लां बख्शा लो। आ गए पिंड दे दरवाजे बूहे ते खड़ो गए आके, राह ते उपर सोइना ते मोइना जिथों धन गुरु गोबिंद सिंह पातशाह ने लंघना है, सवेरे ही आके खड़ो गए। नाले खड़ोते हन, नाले ए तुकां पढ़दे हन की आओ सी भी पढ़िए।

ਤਾਂ ਕਿਸੇ ਨੇ ਆ ਕੇ ਆਖਿਆ, ਸੋਇਨਾ ਮੋਇਨਾ ਤੁਸੀਂ ਇੱਥੇ ਕਿਉਂ ਖੜੋਤੇ ਹੋ? ਆਖਿਆ, ਇੱਥੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੰਘਣਾ, ਸਵੇਰੇ ਦੀ ਸ਼ਾਮ ਹੋ ਗਈ, ਅਸੀਂ ਖੜੋਤੇ ਹਾਂ। ਤਾਂ ਗੁਰੂ ਕੇ ਸਿੱਖ ਨੇ ਆਖਿਆ, ਆ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੂਸਰੇ ਰਸਤੇ ਤੋਂ ਆ ਕੇ ਨਗਰ ਵਿੱਚੋਂ ਤਾਂ ਹੋ ਕੇ ਵੀ ਚਲੇ ਗਏ। ਤਾਂ ਕੰਨਾਂ ਵਿੱਚ ਫਿਰ ਆਵਾਜ਼ ਗੂੰਜੀ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ ਘਰ ਆਏ, ਨਾ ਨੀਂਦ ਪੈਂਦੀ ਹੈ ਨਾ ਚੈਨ ਆਉਂਦਾ, ਕੀ ਕਰੀਏ? ਤਾਂ ਕਿਸੇ ਗੁਰੂ ਕੇ ਸਿੱਖ ਨੇ ਸਰੋਤ ਪਾਈ, ਜੇ ਆਪਣੇ ਗੁਨਾਹ ਬਖਸ਼ਾਉਣੇ ਨੇ ਨਾ ਤਾਂ ਅਨੰਦਪੁਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ। ਦੋਣੋ ਤੁਰ ਪਏ ਅਨੰਦਪੁਰ ਸਾਹਿਬ ਵੱਲ ਬੇਨਤੀ ਕਰਦੇ ਹੋਏ ਇਹ

ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ ਸੇਵਾ ਕਰਨੀ, ਖੰਡੂਰ ਸਾਹਿਬ ਤੋਂ ਗਾਗਰ ਲੈਣੀ, 5 ਮੀਲ ਤੁਰਦੇ ਹੋਏ ਬਿਆਸਾ ਨਦੀ

ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸੀ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ, ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਆਜੇ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰ

ਜਿਸ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਥਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸੰਗਤ ਬੋਲੋ ਸ੍ਰੀ ਆ। ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ।

ਅੰਗ ਦੇ ਪਾਤਸ਼ਾਹ ਨੇ ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ

ਭਟਕਦਾ ਹੋਇਆ ਮਨ ਸੇਵਾ ਕਰਕੇ ਟਿਕ ਜਾਂਦਾ। ਇਹੀ ਤਾਂ ਬਰਕਤ ਹੈ ਸੇਵਾ ਦੀ। ਔਰ ਇਹ ਸੇਵਾ ਤਿੰਨ ਪ੍ਰਕਾਰ ਨਾਲ ਕੀਤੀ ਜਾਂਦੀ ਹੈ, ਤਨ ਮਨ ਧਨ। ਸਰੀਰ ਕਰਕੇ ਸੇਵਾ,

ਪਾਣੀ ਪਿਲਾਉਣਾ, ਪੱਖਾ ਝੱਲਣਾ, ਇਹ ਹੈ ਤਨ ਕਰਕੇ ਸੇਵਾ। ਮਨ ਕਰਕੇ ਸੇਵਾ ਹੈ ਬਾਣੀ ਪੜ੍ਹਨੀ, ਪੜ੍ਹਨ ਵਾਸਤੇ ਪ੍ਰੇਰਣਾ ਦੇਣੀ। ਉਪਦੇਸ਼ ਜੋ ਕਹਿਣਾ ਉਹ ਆਪਣੇ ਆਪ ਕਮਾਉਣਾ ਵੀ। ਆਪਣੇ ਮਨ ਕਰਕੇ ਬਾਣੀ ਪੜ੍ਹਨੀ, ਵਿਖਾਵਾ ਕਰਕੇ ਨਹੀਂ। ਜੇ ਕਿਧਰੇ ਕੋਈ ਟੁੱਟਿਆ ਹੋਇਆ ਮਨ, ਕੋਈ ਟੁੱਟਿਆ ਹੋਇਆ ਮਨੁੱਖ ਪ੍ਰੇਰਣਾ ਦਾ ਸਦਕਾ ਜੁੜ ਜਾਏ ਗੁਰੂ ਨਾਨਕ ਦੇ ਚਰਨਾਂ ਨਾਲ, ਤਾਂ ਸਮਝ ਤੇਰਾ ਵੀ ਜਨਮ ਸਫਲਾ। ਬਾਣੀ ਪੜ੍ਹਨੀ, ਪੜ੍ਹਨ ਲਈ ਪ੍ਰੇਰਣਾ ਦੇਣੀ, ਸ਼ੁਭ ਮਾਰਗ 'ਤੇ ਚੱਲਣਾ, ਸ਼ੁਭ ਮਾਰਗ 'ਤੇ ਚੱਲਣ ਲਈ ਪ੍ਰੇਰਣਾ ਦੇਣੀ। ਸਿਮਰਨ ਕਰਨਾ, ਆਪ ਕਰਨਾ, ਹੋਰਨਾਂ ਨੂੰ ਪ੍ਰੇਰਣਾ ਦੇਣੀ, ਕਿਵੇਂ ਸਿਮਰਨ ਕਰੀਦਾ ਹੈ। ਔਰ ਧੰਨ ਕਰਕੇ ਸੇਵਾ ਜੋ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਧਨ ਪਦਾਰਥ ਕਿਰਤ ਕਮਾਈ ਕਰਕੇ ਪ੍ਰਾਪਤ ਹੋਇਆ, ਉਸ ਵਿੱਚੋਂ

ਤੁਰਿਆ ਜਾਂਦਾ, ਬੇਪਰਵਾਹੀ ਨਾਲ ਤੁਰਿਆ ਜਾਂਦਾ। ਅਚਾਨਕ ਜੋ ਹੀ ਇੱਕ ਪਹਾੜੀ ਦਾ ਮੋੜ ਮੁੜਨ ਲੱਗਾ ਤਾਂ ਕੀ ਵੇਖਿਆ, ਅੱਗੇ ਇੱਕ ਬਜ਼ੁਰਗ ਬੈਠਿਆ ਹੋਇਆ। ਉਹਨੂੰ ਬੜੇ ਜ਼ੋਰ ਦੀ ਖੰਘ ਆ ਰਹੀ ਹੈ, ਉਹਦਾ ਸਾਹ ਫੁੱਲ ਰਿਹਾ, ਦਮ ਫੁੱਲ ਰਿਹਾ। ਉਹਦੇ ਕੋਲੋਂ ਦੀ ਲੰਘਣ ਲੱਗਾ ਤਾਂ ਉਹਨੇ ਇਸ਼ਾਰਾ ਕੀਤਾ, ਜਵਾਨਾ ਰੁਕ ਜਾ। ਇਹ ਰੁਕ ਗਿਆ, ਕਹਿਣ ਲੱਗਾ, ਬਾਬਾ ਜੀ ਦੱਸੋ ਮੈਂ ਕੀ ਸੇਵਾ ਕਰ। ਆਖਣ ਲੱਗਾ, ਜਾਪਦਾ ਗੁਰੂ ਕਾ ਸਿੱਖ ਹੈ। ਹਾਂ ਮਹਾਰਾਜ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਾ ਤੇ ਮੈਂ ਵੀ ਉੱਥੇ ਰਿਹਾ, ਪਰ ਕੀ ਕਰਾਂ, ਵਡੇਰੀ ਉਮਰ ਹੋਣ ਕਰਕੇ ਤੁਰਿਆ ਨਹੀਂ ਜਾਂਦਾ, ਨਾਲੇ ਸਾਹ ਫੁੱਲਦਾ, ਖੰਘ ਆਉਂਦੀ ਹੈ, ਜੋ ਰਸਤੇ ਵਿੱਚ ਚੱਲਣ ਤੋਂ ਰੁਕਾਵਟ ਪੈਦਾ ਹੁੰਦੀ। ਕਹਿਣ ਲੱਗਾ, ਬਾਬਾ ਜੀ ਛੇਤੀ ਕਰੋ, ਮੈਨੂੰ ਜਲਦੀ ਹੈ। ਬਾਬਾ ਕਹਿਣ ਲੱਗਾ, ਗੁਰਮੁਖਾ ਆ ਭਾਂਡੇ ਵਿੱਚ ਕੀ ਲਿਆ ਹੋਇਆ। ਇਹ ਕਹਿਣ ਲੱਗਾ, ਜੀ ਇਸ ਭਾਂਡੇ ਵਿੱਚ ਸ਼ਹਿਦ ਲਿਆ ਹੈ, ਮਾਖਿਓ। ਇਹ ਮੇਰੇ ਇਲਾਕੇ ਵਿੱਚ ਜੰਗਲ ਵਿੱਚ ਹੁੰਦਾ ਹੈ, ਉਹ ਸ਼ਹਿਦ ਤਿਆਰ ਕਰਕੇ ਮੈਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਲੈ ਚੱਲਿਆ, ਭੇਟਾ ਵਜੋਂ ਲੈ ਚੱਲਿਆ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜੇ ਥੋੜ੍ਹਾ ਕੁ ਜਿੰਨਾ ਸ਼ਹਿਦ ਮੈਨੂੰ ਦੇ ਦੇਵੇ। ਸੁਣਿਆ ਹੈ ਸ਼ਹਿਦ ਖਾਣ ਕਰਕੇ ਦਮ ਠੀਕ ਹੁੰਦਾ ਹੈ, ਸਾਹ ਠੀਕ ਹੁੰਦਾ, ਤੇ ਮੈਂ ਵੀ ਤੇਰੇ ਨਾਲ ਤੁਰ ਪਵਾਂਗਾ, ਦਰਸ਼ਨਾਂ ਲਈ ਮੈਂ ਵੀ ਚੱਲ ਪਾਵਾਂਗਾ, ਥੋੜ੍ਹਾ ਕੁ ਜਿੰਨਾ ਸ਼ਹਿਦ ਦੇ ਦੇ। ਇਹ ਜਵਾਨ ਕਹਿਣ ਲੱਗਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਇਹਨੂੰ ਤਾਂ ਮੀਰੀ ਪੀਰੀ ਦੇ ਪਾਤਸ਼ਾਹ ਹੀ ਪਹਿਲਾਂ ਭੋਗ ਲਾਣਗੇ, ਤਾਂ ਕਿਤੇ ਕੋਈ ਹੋਰ ਲੈ ਸਕਦਾ, ਕਿਸੇ ਹੋਰ ਨੂੰ ਨਹੀਂ ਮੈਂ ਦੇ ਸਕਦਾ। ਇਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਿਸ ਗੁਰੂ ਦੇ ਦਰਸ਼ਨਾਂ ਲਈ ਚੱਲੇ ਉਸੇ ਦਾ ਵਾਸਤਾ, ਥੋੜ੍ਹਾ ਕੁ ਜਿੰਨਾ ਸ਼ਹਿਦ ਦੇ ਦੇ, ਮੇਰੀ ਤਬੀਅਤ ਠੀਕ ਹੋ ਜਾਏਗੀ ਅਤੇ ਮੈਂ ਵੀ ਤੁਰ ਪਾਵਾਂਗਾ ਦਰਸ਼ਨਾਂ ਲਈ, ਤੇਰੀ ਮਿਹਰਬਾਨੀ ਹੋਵੇਗੀ। ਪਰ ਇਹ ਨੌਜਵਾਨ ਗੁਰਸਿੱਖ ਕਹਿੰਦਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਜੇ ਚੱਲਣਾ ਹੈ ਤਾਂ ਥੋੜ੍ਹੀ ਬਹੁਤ ਦੂਰ ਮੈਂ ਤੁਹਾਨੂੰ ਸਹਾਰਾ ਦੇ ਕੇ ਲੈ ਚੱਲ ਸਕਦਾ, ਪਰ ਸ਼ਹਿਦ ਨਹੀਂ ਦਿੰਦਾ, ਇਹ ਤਾਂ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੀ ਭੇਟਾ ਕਰਨਾ, ਜੇ ਚੱਲਣਾ ਹੀ ਤਾਂ ਚੱਲ, ਨਹੀਂ ਤਾਂ ਤੇਰੀ ਮਰਜ਼ੀ। ਉਸ ਬਾਬਾ ਨੂੰ, ਉਸ ਬਜ਼ੁਰਗ ਨੂੰ ਉੱਥੇ ਹੀ ਉਸੇ ਹਾਲਤ ਵਿੱਚ ਛੱਡ ਕੇ

ਕੋਈ ਪਾਣੀ ਦੀ ਸੇਵਾ ਪਿਆ ਕਰਦਾ ਹੈ, ਕੋਈ ਤੱਪੜ ਝਾੜ ਕੇ ਵਿਛਾ ਰਿਹਾ ਹੈ, ਕੋਈ ਸੰਗਤਾਂ ਦੇ ਠਹਿਰਨ ਵਾਸਤੇ ਬੰਦੋਬਸਤ ਪਿਆ ਕਰਦਾ ਹੈ, ਕਿਉਂਕਿ ਗੁਰੂ ਘਰ ਵਿੱਚ

ਦਰਸ਼ਨਾਂ ਲਈ ਜੁੜੀਆਂ ਹੋਈਆਂ ਸੰਗਤਾਂ ਅਨੇਕ ਪ੍ਰਕਾਰ ਦੀਆਂ ਭੇਟਾਂ ਵਾ ਲੈ ਕੇ ਹਾਜ਼ਰ ਹੋ ਰਹੀਆਂ। ਬੜਾ ਖੁਸ਼ ਹੋਇਆ, ਇੱਥੋਂ ਦਾ ਵਾਤਾਵਰਣ ਵੇਖ ਕੇ ਬੜਾ ਹੀ ਪ੍ਰਭਾਵਿਤ ਹੋਇਆ। ਜਾ ਹਜ਼ੂਰੀ ਵਿੱਚ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਦੀ, ਔਰ ਭੇਟਾ ਵਜੋਂ ਲੈ ਕੇ ਗਿਆ ਸੀ ਜੋ ਭਾਂਡਾ ਸ਼ਹਿਦ ਦਾ, ਕੱਪੜੇ ਨਾਲ ਕੱਜਿਆ ਹੋਇਆ ਹਜ਼ੂਰੀ ਦੇ ਵਿੱਚ ਭੇਟਾ ਕੀਤਾ, ਮਸਤਕ ਝੁਕਾਇਆ, ਅਰਦਾਸ ਕੀਤੀ, ਐ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਲੈ, ਆਪਣੀ ਪਿਆਰੀ ਸਿੱਖੀ ਬਖਸ਼, ਸੇਵਾ ਤੇ ਸਿਮਰਨ ਦੀ ਦਾਤ।

ਕੀਮਤੀ ਭੇਟਾਵਾਂ ਵੱਲ ਨਜ਼ਰ ਨਹੀਂ ਜਾਂਦੀ, ਪਰ ਇਸ ਸਿੱਖ ਦੀ ਲਿਆਂਦੀ ਹੋਈ ਭੇਟਾ ਉਹ ਭਾਂਡਾ ਉਸ ਵੱਲ ਨਜ਼ਰ ਗਈ। ਮੁਸ਼ਕਰਾਏ, ਕਹਿਣ ਲੱਗੇ, ਗੁਰਸਿੱਖਾ ਇਹ ਕੀ ਲੈ ਕੇ ਆਇਆ ਹੈ? ਇਹਨੇ ਹੱਥ

ਵੇਖੀਏ ਤਾਂ ਸਹੀ ਇਹ ਕਿੰਨਾ ਕੁ ਸੁੰਦਰ ਹੈ, ਕਿੰਨਾ ਕੁ ਸਵੱਛ ਹੈ। ਇਹਨੇ ਕੱਪੜਾ ਖੋਲਿਆ, ਕੱਪੜਾ ਖੋਲ ਕੇ ਅੱਗੇ ਨੂੰ

ਹਜ਼ੂਰ ਕਹਿਣ ਲੱਗੇ, ਕਿਉਂ ਭਾਈ, ਕਿਉਂ ਘਬਰਾਇਆ ਹੈ, ਕੀ ਗੱਲ ਹੋਈ? ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਪਤਾ ਨਹੀਂ ਕੀ ਖੇਡ ਵਰਤੀ ਹੈ, ਇਹ ਸ਼ਹਿਦ ਵਿੱਚ ਕੀੜੇ ਕਿੱਥੋਂ ਆ ਗਏ ਤੇ ਬਿਲਕੁਲ ਤਾਜ਼ਾ ਹੈ। ਜਦੋਂ ਕਿ ਇੱਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਸ਼ਹਿਦ ਜਿਹੜਾ ਹੈ ਇੱਕ ਐਸਾ ਪਦਾਰਥ ਹੈ ਜਿਹੜਾ ਸ਼ੁੱਧ ਹੋਵੇ, ਉਹਦੇ ਵਿੱਚ ਭਾਵੇਂ ਜਿੰਨੇ ਚਿਰ ਦਾ ਮਰਜ਼ੀ ਰੱਖਿਆ ਹੋਇਆ ਹੋਵੇ, ਕੀੜੇ ਨਹੀਂ ਪੈ ਸਕਦੇ। ਪਰ ਇੱਥੇ ਇੱਕ ਅਜੀਬ ਕੌਤਕ ਵਰਤਿਆ, ਇਹਦੀਆਂ ਨਜ਼ਰਾਂ ਨੇ ਇੱਕ ਵੇਖਿਆ, ਉਹਦੇ ਵਿੱਚ ਕੀੜੇ ਹੀ ਕੀੜੇ ਭਰੇ ਪਏ। ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਕੀੜੇ ਕਿੱਥੋਂ ਆ ਗਏ? ਹਜ਼ੂਰ ਮੁਸ਼ਕਰਾਏ, ਕਹਿਣ ਲੱਗੇ, ਭਾਈ, ਤੂੰ ਤੇ ਕਹਿੰਦਾ ਸੀ ਬੜਾ ਨਿਰਮਲ ਸ਼ਹਿਦ ਹੈ, ਬੜਾ ਸਵੱਛ ਸ਼ਹਿਦ ਹੈ, ਪਰ ਇਹਦੇ ਤਾਂ ਕੀੜੇ ਭਰੇ ਪਏ ਨੇ। ਪਸੀਨਾ ਆ ਗਿਆ, ਕੰਬ ਗਿਆ, ਚਰਨ ਪਕੜ ਲਏ, ਸੱਚੇ ਪਾਤਸ਼ਾਹ, ਇਸ ਖੇਡ ਤੋਂ ਮੈਂ ਅਣਜਾਣ ਹਾਂ, ਇਹ ਕਿਵੇਂ ਭਾਣਾ ਵਰਤਿਆ? ਪਾਤਸ਼ਾਹ ਬਖਸ਼ ਲਓ। ਹਜ਼ੂਰ ਕਹਿਣ ਲੱਗੇ, ਗੁਰਮੁਖਾ, ਜਿਸ ਵੇਲੇ ਮੰਗਿਆ ਸੀ ਉਸ ਵੇਲੇ ਤੇ ਦਿੱਤਾ ਕੋਈ ਨਾ, ਬੜੇ ਤਰਲੇ ਪਾਏ, ਬੜੇ ਵਾਸਤੇ ਪਾਏ, ਉਸ ਵੇਲੇ ਤਾਂ ਦਿੱਤਾ ਕੋਈ ਨਾ, ਹੁਣ ਕੀ ਲੈਣ ਵਾਸਤੇ ਆਏ? ਜੇ ਕਿਤੇ ਥੋੜ੍ਹਾ ਜਿਹਾ ਸ਼ਹਿਦ ਉੱਥੇ ਦੇ ਦਿੰਦਾ ਉਸ ਬਜ਼ੁਰਗ ਨੂੰ ਤਾਂ ਮੈਨੂੰ ਪਹੁੰਚ ਜਾਣਾ ਸੀ। ਉਹ ਸੇਵਾ ਮੇਰੀ ਸੀ, ਕਿਸੇ ਲਾਚਾਰ ਦੀ ਸੇਵਾ, ਕਿਸੇ ਬੇਸਹਾਰੇ ਦੀ ਸੇਵਾ, ਉਹ ਮੇਰੀ ਸੇਵਾ ਹੈ, ਉਹ ਗੁਰੂ ਕੀ ਸੇਵਾ ਹੈ। ਇਹ ਸੇਵਾ ਇਸ ਭਾਵਨਾ ਨਾਲ ਕੀਤੀ ਜਾਵੇ ਤਾਂ ਗੁਰੂ ਪ੍ਰਵਾਨ ਕਰਦਾ ਹੈ, ਕਿਉਂਕਿ ਗੁਰੂ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਦਾ, ਗੁਰੂ ਹਰ ਇੱਕ ਜੀਵ ਨਾਲ ਪਿਆਰ ਕਰਦਾ ਹੈ, ਉਹ ਤੇ ਹਰ ਇੱਕ ਨੂੰ ਜੀਦਾਨ ਦਿੰਦਾ ਹੈ। ਐਸਾ ਹੈ ਮੇਰਾ ਸਤਿਗੁਰੂ ਜੋ ਮਨੁੱਖ ਮਾਤਰ ਨੂੰ ਪ੍ਰੇਰਣਾ ਦੇ ਰਹੇ ਨੇ, ਭਾਈ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲੈ, ਤੇਰਾ ਮਨ ਟਿਕ ਜਾਏਗਾ, ਸੁਖ ਮਿਲੇਗਾ, ਸ਼ਾਂਤੀ ਮਿਲੇਗੀ, ਔਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ। ਕਹਿ

ਵਿੱਚ ਵੱਡਾ ਸੁੱਖ ਹੈ। ਅਖੌਤੀ ਸੁੱਖਾਂ ਤੇ ਦੁੱਖਾਂ ਵਿੱਚ ਉਹਦਾ ਪੱਲਾ ਫੜੀ ਲੈਣ ਵਾਲਿਆਂ ਨੂੰ, ਜਿਨ੍ਹਾਂ ਨੇ ਉਹਦਾ ਪੱਲਾ ਛੱਡਿਆ ਨਹੀਂ, ਫੜੀ ਰੱਖਿਆ, ਪੱਲਾ ਫੜੀ ਰੱਖਣ ਵਾਲਿਆਂ ਨੇ ਬੜਾ ਸੁੱਖ ਪਾਇਆ, ਉਹਦੇ ਨਾਲ ਜੁੜੇ ਰਹਿਣ ਵਾਲਿਆਂ ਨੇ ਬੜਾ ਆਨੰਦ ਲਿਆ। ਐਸਾ ਆਨੰਦ ਜਿਹੜਾ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਤੋੜਿਆ ਤੇ ਭੰਨਿਆ ਨਹੀਂ ਜਾ ਸਕਿਆ, ਭੰਗ ਨਹੀਂ ਕੀਤਾ ਜਾ ਸਕਿਆ। ਸੜਦੀ ਤਪਦੀ ਰੇਤ ਸੀਸ ਤੇ ਪਾ ਕੇ ਵੀ ਜਿਸ ਆਨੰਦ ਨੂੰ ਭੰਗ ਨਹੀਂ ਕੀਤਾ ਜਾ ਸਕਿਆ, ਉਹ ਸੁੱਖ ਮਾਲਕ ਨਾਲ ਜੁੜੇ ਰਹਿਣ ਵਾਲਿਆਂ ਨੂੰ ਪ੍ਰਾਪਤ ਹੋਇਆ। ਮਾਲਕ ਨਾਲ ਟੁੱਟਿਆ ਬੰਦਾ ਸੁੱਖ ਨਹੀਂ ਲੈ ਸਕਦਾ। ਆਲੇ ਦੁਆਲੇ ਸੁੱਖ ਬਿਖਰੇ ਹੋਣਗੇ, ਫੈਲੇ ਹੋਣਗੇ, ਲੇਕਿਨ ਉਹ ਉਲਟਾ ਉਹਨਾਂ ਸੁੱਖ ਦੇ ਸਾਧਨਾਂ ਚ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਜਿਵੇਂ ਮੱਕੜੀ ਜਾਲਾ ਤਣਦੀ ਹੈ ਤੇ ਆਪ ਹੀ ਫਸ ਜਾਂਦੀ ਹੈ। ਗੁਰਮੁਖ ਨਿਰੰਕਾਰ ਦੀ ਰਜ਼ਾ ਵਿੱਚ ਆਪ ਕਰੇ ਸੱਚ ਅਲੱਖ ਅਪਾਰ, ਜੋ ਲਖਿਆ ਨਾ ਜਾ ਸਕਣ ਵਾਲਾ, ਵੇਖਿਆ ਨਾ ਜਾ ਸਕਣ ਵਾਲਾ ਵਾਹਿਗੁਰੂ ਹੈ, ਜੋ ਆਪ ਸਭ ਕੁਝ ਕਰਦਾ, ਉਹਦੇ ਦਰ ਦੇ ਉੱਤੇ ਢਹਿ ਪੈਂਦੇ ਨੇ। ਹਉ ਪਾਪੀ ਤੂੰ ਬਖਸ਼ਣਹਾਰ, ਤੇਰਾ ਭਾਣਾ ਸਭ ਕੁਛ ਹੋਵੇ, ਜੋ ਤੂੰ ਚਾਹੁੰਦਾ ਹੈ ਸੋ ਹੋਵੇ ਮੇਰੇ ਸਿਰ ਮੱਥੇ ਪ੍ਰਵਾਨ। ਬੰਦਾ ਹੁਕਮ ਮਨਾ ਕੇ ਬੜਾ ਰਾਜ਼ੀ ਹੁੰਦਾ, ਹੁਕਮ ਮਨਾਉਣ ਦਾ ਆਪਣਾ ਇੱਕ ਨਸ਼ਾ ਹੈ, ਲੇਕਿਨ ਹੁਕਮ ਮੰਨਣ ਵਿੱਚ ਜੋ ਮਸਤੀ ਹੈ ਨਾ, ਹੁਕਮ ਮਨਾਉਣ ਚੋਂ ਗੱਲ ਕੋਈ। ਵੈਸੇ ਵੀ ਤੁਸੀਂ ਦੇਖਣਾ, ਚਾਰ ਪੈਸੇ ਬੰਦਾ ਕਮਾਉਂਦਾ ਹੈ, ਮਜ਼ਾ ਆਉਂਦਾ, ਰਸ ਆਉਂਦਾ, ਸਵਾਦ ਆਉਂਦਾ, ਇਹਦਾ ਇੱਕ ਨਸ਼ਾ ਹੈ। ਬਲਕਿ ਕੁਝ ਲੋਕ ਜਿਹੜੇ ਕਮਾਉਣਾ ਨਹੀਂ ਜਾਣਦੇ ਉਹ ਖੋ ਵੀ ਲੈਂਦੇ, ਖੋਣ ਦਾ ਵੀ ਇੱਕ ਨਸ਼ਾ ਹੋਵੇਗਾ, ਲੇਕਿਨ ਹੱਥੋਂ ਦੇਣ ਦਾ ਆਪਣੀ ਕਿਸਮ ਦਾ ਨਸ਼ਾ ਹੈ, ਉਹ ਮਸਤੀ ਉਹਦਾ ਮੁਕਾਬਲਾ ਉਹ ਨਹੀਂ ਕਰ ਸਕਦਾ। ਜਿਸ ਬੰਦੇ ਕੋਲ ਕੁਝ ਹੋਵੇ ਤੇ ਉਹ ਦਿੰਦਾ ਹੈ ਨਾ ਜਿਸ ਵੇਲੇ ਹੱਥੋਂ, ਜੋ ਮਸਤੀ ਉਦੋਂ ਪ੍ਰਾਪਤ ਹੁੰਦੀ ਹੈ ਨਾ, ਉਹ ਖੋਣ ਤੇ ਲੈਣ ਵਿੱਚ ਨਹੀਂ। ਖੋਣ ਤੇ ਲੈਣ ਦਾ ਨਸ਼ਾ ਆਪਣਾ ਹੈ, ਲੇਕਿਨ ਦੇਣ ਦੀ ਮਸਤੀ ਆਪਣੀ, ਇਸ ਮਸਤੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪਕੜ ਦੀ ਆਪਣੀ ਗੱਲ ਹੈ, ਤਿਆਗ ਦੀ ਆਪਣੀ ਗੱਲ ਹੈ। ਤਿਆਗ ਵਿੱਚ ਇੱਕ ਬਹੁਤ ਵੱਡੀ ਉੱਚੀ ਭਾਵਨਾ ਕੰਮ ਕਰਦੀ, ਮਨੁੱਖ ਆਤਮਿਕ ਤੌਰ ਤੇ ਮਹਿਸੂਸ ਕਰਦਾ ਹੈ ਕਿ ਮੈਂ ਆਮ ਪੱਧਰ ਤੋਂ ਉੱਚਾ ਉੱਠ ਗਿਆ। ਔਰ ਹੁੰਦਾ ਕੀ, ਮਨੁੱਖ ਆਪਣੀ ਪੱਧਰ ਤੋਂ ਥੱਲੇ ਡਿੱਗ ਪਵੇ ਤੇ ਜਾਨਵਰ ਹੈ, ਤੇ ਕਈ ਵਾਰੀ ਤੁਸੀਂ ਵੇਖਿਆ ਜਾਨਵਰ ਵੀ ਹੋਵੇ ਨਾ, ਜੇ ਉਹ ਆਪਣੇ ਆਮ ਸੁਭਾਅ ਤੋਂ ਉੱਚੀ ਗੱਲ ਕਰਨ ਲੱਗ ਪਵੇ ਨਾ। ਤੋਤੇ ਸ਼ੋਰ ਪਾਉਂਦੇ ਨੇ, ਲੇਕਿਨ ਇੱਕ ਤੋਤਾ ਅਗਰ ਰਾਮ ਰਾਮ ਜਪਣਾ ਸ਼ੁਰੂ ਕਰ ਦੇਵੇ ਤੇ ਉਹ ਰਾਖਵਾਂ ਹੋ ਜਾਂਦਾ। ਕੁੱਤੇ ਆਵਾਰਾ ਫਿਰਦੇ ਨੇ, ਲੇਕਿਨ ਇੱਕ ਪਹਿਰੇਦਾਰੀ ਤੇ ਖਲੋ ਜਾਵੇ ਤੇ ਉਹ ਵਫ਼ਾਦਾਰ ਕਹਾਉਂਦਾ ਹੈ, ਬਲਕਿ ਉਹਦੀ ਪੂਰੀ ਸੰਭਾਲ ਕੀਤੀ ਜਾਂਦੀ, ਕਿਉਂਕਿ ਉਹ ਆਪਣੇ ਪੱਧਰ ਤੋਂ ਉੱਚਾ ਉੱਠ ਗਿਆ। ਜਾਨਵਰ ਆਪਣੇ ਪੱਧਰ ਤੋਂ ਉੱਚਾ ਉੱਠ ਕੇ ਮਹਾਨ ਹੋ ਜਾਂਦਾ ਹੈ, ਤੇ ਬੰਦਾ ਆਪਣੇ ਪੱਧਰ ਤੋਂ ਥੱਲੇ ਗਿਆ ਆਵੇ। ਇਹ ਜਿਸ ਵੇਲੇ ਰਜ਼ਾ ਵਿੱਚ ਆਉਂਦਾ ਤੇ ਸਮਝ ਲਓ ਮਨੁੱਖਤਾ ਤੋਂ ਵੀ ਉੱਚਾ ਉੱਠ ਗਿਆ। ਮਨੁੱਖ ਚੰਗਾ ਹੈ, ਇਨਸਾਨੀਅਤ ਦਾ ਆਪਣਾ ਇੱਕ ਪੱਧਰ ਹੈ, ਲੇਕਿਨ ਜਿਸ ਵੇਲੇ ਮਨੁੱਖ ਰੱਬ ਨਾਲ ਜੁੜਦਾ ਹੈ ਤੇ ਇਨਸਾਨੀਅਤ ਦੇ ਪੱਧਰ ਤੋਂ ਉੱਚਾ ਉੱਠ ਕੇ ਦੇਵਤਾਪਣ ਤੋਂ ਅੱਗੇ ਉੱਠ ਕੇ ਰੱਬ ਦਾ ਰੂਪ ਹੁੰਦਾ ਚਲਾ ਜਾਂਦਾ। ਉਹਦੀ ਇੱਕ ਆਪਣੀ ਗੱਲ ਹੈ। ਉਸੇ ਅਵਸਥਾ ਵਿੱਚ ਮਨੁੱਖ ਜਿਹੜਾ ਆਮ ਹੁਕਮ ਮਨਾ ਕੇ ਰਾਜ਼ੀ ਹੈ ਨਾ, ਗੁਰਮੁਖ ਹੁਕਮ ਮੰਨਣ ਵਿੱਚ ਸਵਾਦ ਲੈਂਦਾ, ਉਹਦੇ ਵਿੱਚੋਂ ਰਸ ਤੇ ਮਸਤੀ ਲੈਂਦਾ। ਮਹਾਰਾਜ ਕਹਿੰਦੇ ਨੇ ਤੇਰਾ ਭਾਣਾ ਸਭ ਕੁਛ ਹੋਵੇ, ਆਖਿਰ ਤਾਂ ਜੋ ਕੁਝ ਹੁੰਦਾ ਪਿਆ ਜੋ ਤੈਨੂੰ ਚੰਗਾ ਲੱਗਦਾ ਸੋਈ ਹੋ। ਤੇ ਜਿਹੜੇ ਲੋਕ ਮਨ ਦੇ ਪਿੱਛੇ ਲੱਗਦੇ ਨੇ ਐਵੇਂ ਆਪਣਾ ਆਪ ਦਾ ਨਾਸ ਮਾਰਦੇ ਨੇ। ਮਨ ਹੱਟ ਕੀ ਚਾਹੇ ਅੰਤ ਵਿਗੋਵੇ, ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ, ਪ੍ਰਿਥੀ ਚੰਦ ਬਣ ਜਾਂਦਾ ਉਹ ਬੰਦਾ। ਜਿਹੜਾ ਮਨ ਦੀ ਮਤ ਪਿੱਛੇ ਲੱਗਦਾ ਉਹ ਪ੍ਰਿਥੀ ਚੰਦ ਹੋ ਜਾਂਦਾ, ਤੇ ਜਿਹੜਾ ਗੁਰੂ ਕੀ ਮਤ ਨੂੰ ਸਿਰ ਮੱਥੇ ਧਾਰਨ ਕਰ ਲੈਂਦਾ ਹੈ ਉਹ ਛੋਟਾ ਵੀ ਗੁਰੂ ਅਰਜਨ ਦੇਵ ਹੋ ਜਾਂਦਾ। ਦੋਵਾਂ ਚ ਫਰਕ ਕੀ ਹੈ, ਉਸ ਵੱਡੇ ਤੇ ਇਸ ਛੋਟੇ ਚ, ਸੰਸਾਰੀ ਪੱਧਰ ਤੋਂ, ਉਮਰਾਂ ਦੇ ਲਿਹਾਜ਼ ਤੋਂ, ਉਹ ਵੱਡਾ ਹੈ ਇਹ ਛੋਟਾ ਹੈ, ਫਰਕ ਕਿੰਨਾ ਹੈ, ਇਹ ਬਹੁਤ ਉੱਚਾ ਹੈ, ਇਹ ਛੋਟਾ ਬਹੁਤ ਵੱਡਾ ਹੈ, ਕਿਉਂਕਿ ਛੋਟਾ ਹੋਣਾ ਆ ਗਿਆ। ਰਜ਼ਾ ਵਿੱਚ ਆ ਜਾਣਾ, ਵੇਖਣ ਨੂੰ ਲੱਗਦਾ ਕਿ ਬੰਦਾ ਛੋਟਾ ਹੋ ਗਿਆ, ਹੁਕਮ ਮੰਨਣ ਲੱਗ ਪਿਆ, ਮਤਲਬ ਛੋਟਾ ਹੋ ਗਿਆ, ਨਹੀਂ, ਬਹੁਤ ਵੱਡਾ ਹੋ ਗਿਆ। ਮਾਲਕ ਦੀ ਰਜ਼ਾ ਮੰਨਣ ਵਾਲਾ, ਗੁਰੂ ਦਾ ਹੁਕਮ ਮੰਨਣ ਵਾਲਾ ਬਹੁਤ ਉੱਚਾ ਉੱਠ ਜਾਂਦਾ, ਇਨਸਾਨੀਅਤ ਦੇ ਪੱਧਰ ਤੋਂ ਵੀ ਬਹੁਤ ਉੱਚਾ ਉੱਠ ਜਾਂਦਾ। ਤੇ ਜਦੋਂ ਬੰਦਾ ਲਾਲਚ ਦੇ ਵੱਸ ਹੋ ਜਾਂਦਾ ਹੈ, ਮਨ ਦੀ ਮਤ ਦੇ ਪਿੱਛੇ ਲੱਗਦਾ ਹੈ, ਉਦੋਂ ਇਨਸਾਨੀਅਤ ਦੇ ਪੱਧਰ ਤੋਂ ਥੱਲੇ ਉੱਤਰ ਜਾਂਦਾ ਹੈ, ਜਾਨਵਰਾਂ ਵਾਲੇ ਪੱਧਰ ਤੇ ਚਲਾ ਜਾਂਦਾ। ਉਸ ਵੇਲੇ ਟਾਕਰਾ ਕਰਕੇ ਵੇਖਣਾ ਪੈਂਦਾ ਇਹਨਾਂ ਦੋਵਾਂ ਚ ਠੀਕ ਕਿਹੜਾ।
ਮੰਨਣਾ ਪਏਗਾ ਰਜ਼ਾ ਮੰਨਣ ਵਾਲਾ ਵਧੀਆ। ਧੰਨ ਗੁਰੂ ਅਰਜਨ ਸਾਹਿਬ ਤੋਂ ਚੰਗਾ ਰਜ਼ਾ ਮੰਨਣ ਵਾਲਾ ਧਰਤੀ ਤੇ ਅਜੇ ਪੈਦਾ ਨਹੀਂ ਹੋਇਆ। ਰਜ਼ਾ ਚ ਰਾਜ਼ੀ ਰਹਿਣ ਦੀ ਗੱਲ ਇਹ ਨਿਰੀ ਆਪਾਂ ਜਿਹੜੀ ਸ਼ਹੀਦੀ ਵਾਲੇ ਦਿਨ ਦੀ ਗੱਲ ਕਰਨੇ ਆ ਕਿ ਉਸ ਖਿੜੇ ਮੱਥੇ ਸਾਰੇ ਦੁੱਖਾਂ ਨੂੰ ਸਹਿਣ ਦੀ ਅਵਸਥਾ ਨੂੰ ਨਮਸਕਾਰ ਕਰੀਏ, ਮੱਥਾ ਟੇਕੀਏ ਉਹ ਆਪਣੀ ਥਾਂ ਤੇ ਨਹੀਂ। ਸ਼ੁਰੂ ਤੋਂ ਹੀ ਹੁਕਮ ਮੰਨਣ ਦੀ ਗੱਲ ਹੈ, ਸ਼ੁਰੂ ਤੋਂ ਹੀ ਰਜ਼ਾ ਚ ਰਹਿਣ ਦੀ, ਗੁਰੂ ਕੀ ਰਜ਼ਾ ਚ ਰਹਿਣ ਦੀ, ਬਾਪ ਦੀ ਰਜ਼ਾ ਚ ਰਹਿਣ ਦੀ ਇਹ ਅਵਸਥਾਵਾਂ ਹੁੰਦੀਆਂ। ਜਿਸ ਬੰਦੇ ਨੂੰ ਬਾਪ ਦੀ ਰਜ਼ਾ ਮੰਨਣੀ ਨਹੀਂ ਆਈ, ਬਾਪ ਦਾ ਹੁਕਮ ਮੰਨਣਾ ਨਹੀਂ ਆਇਆ, ਜਿਸ ਨੂੰ ਉਸਤਾਦ ਦਾ ਹੁਕਮ ਮੰਨਣਾ ਨਹੀਂ ਆਇਆ, ਉਹ ਫਿਰ ਗੁਰੂ ਕੇ ਹੁਕਮ ਵਿੱਚ ਵੀ ਕੋਈ ਨਹੀਂ ਆਉਂਦਾ ਕਿਸੇ ਵੇਲੇ। ਤੇ ਜਿਹੜਾ ਗੁਰੂ ਕੇ ਹੁਕਮ ਚ ਨਹੀਂ ਆਉਂਦਾ ਉਹ ਪਾਰਬ੍ਰਹਮ ਦੀ ਰਜ਼ਾ ਚ ਕਦੋਂ ਆਇਆ? ਆਪਣੀ ਆਪਣੀ ਅਵਸਥਾ ਵਿੱਚ ਜਿਹਦਾ ਜੋ ਅਧਿਕਾਰ ਬਣਦਾ ਹੈ ਉਹਦੀ ਰਜ਼ਾ ਚ ਰਹਿਣ ਚ ਬੜਾ ਸਵਾਦ ਹੈ। ਬੱਚਾ ਉਹ ਲਾਇਕ ਹੋਣਹਾਰ ਹੈ ਜਿਹੜਾ ਬਾਪ ਦੀ ਆਗਿਆ ਮੰਨਦਾ। ਧੰਨ ਗੁਰੂ ਅਰਜਨ ਸਾਹਿਬ ਤੂੰ ਬਾਪ ਦੀ ਵੀ ਆਗਿਆ ਮੰਨ। ਲਾਹੌਰ ਚਲਾ ਜਾ, ਸਤਵਚਨ ਜੀ ਲਾਹੌਰ ਚਲੇ ਜਾਂਦੇ। ਉਹ ਕਹਿੰਦਾ ਮੈਂ ਕਿਉਂ ਜਾਵਾਂ? ਵੱਡਾ ਕਹੇਗਾ ਮੈਂ ਨਹੀਂ ਜਾਂਦਾ ਕਿਉਂਕਿ ਮਨ ਦੀ ਮਤ ਮਗਰ ਲੱਗਾ, ਉਹ ਸੰਸਾਰੀ ਸੁੱਖਾਂ ਦੇ ਮਗਰ ਲੱਗਾ ਹੈ, ਪਦਾਰਥ ਇਕੱਠੇ ਕਰਨ ਦੀ ਦੌੜ ਚ ਪਿਆ ਹੈ, ਭੱਠਿਆਂ ਦਾ ਮਾਲਕ ਹੈ, ਜਗੀਰਾਂ ਦਾ ਮਾਲਕ ਹੈ, ਉਹ ਸਾਰੇ ਕੁਝ ਦਾ ਚਾਰਜ ਉਹਦੇ ਕੋਲ ਹੁੰਦੇ ਆ, ਸਾਰਾ ਲੇਖਾ ਪੱਤਾ ਰੁਪਈਆ ਕੋਲ ਹੁੰਦੇ ਆ, ਬੜੀ ਪਕੜਾ ਇਹ ਨਹੀਂ ਮੈਂ ਹੱਥੋਂ ਛੱਡਣਾ, ਲੇਕਿਨ ਬੜੀ ਬੇਸਵਾਦੀ ਪੈਦਾ ਕਰ ਰੱਖੀ, ਬੜੀ ਬੇਰਸੀ ਆਪਣੇ ਜੀਵਨ ਚ ਪੈਦਾ ਕਰ ਰੱਖੀ, ਅੱਠੇ ਪੈਰ ਦੀ ਕਲਪਨਾ ਹੈ ਘਰ ਵਿੱਚ। ਇਧਰਲੇ ਪਾਸੇ ਜੋ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰੇ। ਜ਼ਿੰਦਗੀ ਪਰ ਰਜ਼ਾ ਵਿੱਚ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਕਾਲੇ। ਮਾਨ ਨਹੀਂ ਕਰਨਾ, ਮੋਹ ਨਹੀਂ ਕਰਨਾ, ਲੋਭ ਨਹੀਂ ਕਰਨਾ, ਵਿਕਾਰ ਨੂੰ ਨੇੜੇ ਨਹੀਂ ਲੱਗਣ ਦੇਣਾ, ਹੋਰ ਕੁਝ ਵੀ ਚਿੱਤ ਚ ਨਹੀਂ ਆਉਣ ਦੇਣਾ। ਨਾਮ ਰਤਨ ਗੁਣਾ ਹਰ ਵਣਜੇ ਲਾਦ ਵੱਖਰ ਲੈ ਚਾਲਿਓ। ਜੋ ਮਾਲਕ ਨੇ ਝੋਲੀ ਚ ਪਾਇਆ ਹੈ ਉਹ ਸਭ ਤੋਂ ਕੀਮਤੀ, ਨਾਮ ਦਾ ਦਾਨ ਲੈ ਕੇ ਇਹਦੇ ਚ ਪ੍ਰਸੰਨ ਹੈ। ਲਾਦ ਵੱਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ। ਸਾਰਾ ਜੀਵਨ ਗੁਰੂ ਕੇ ਪਿਆਰ ਵਿੱਚ, ਪ੍ਰਭੂ ਦੇ ਪਿਆਰ ਚ ਨਿਭਾ ਦਿੱਤਾ। ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਹਿਰਦੇ ਘਰ ਚ ਸਹਿਜ ਤੇ ਆਨੰਦ ਟਿਕਿਆ ਰਿਹਾ। ਜਿੱਥੇ ਵੀ ਹੁਕਮ ਹੋਇਆ ਭੱਜ ਕੇ ਉੱਥੇ ਪਹੁੰਚ ਗਏ। ਉੱਠ ਵਾਹੂ ਕੋ ਦੌਰ ਆਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭੈਓ ਸਾਹਿਬ ਕਾ ਸੋ ਮਾਥੇ ਲੈ ਮੰਨ। ਬੜਾ ਆਨੰਦ ਹੋਵੇਗਾ ਇਸ ਗੱਲ ਵਿੱਚ, ਜੇ ਨਹੀਂ ਇੱਕ ਵਕਤ ਅੰਨ ਵੀ ਨਹੀਂ ਰਿਹਾ ਤਾਂ ਘਰ ਦੇ ਬਰਤਨ ਵੇਚ ਕੇ ਬਸਤਰ ਵੇਚ ਕੇ ਘੁੰਮਣੀਆਂ ਦਾ ਪ੍ਰਸ਼ਾਦ ਵੀ ਚੱਲਦਾ ਰਿਹਾ ਤਾਂ ਵੀ ਪਰਵਾਹ ਨਹੀਂ, ਖੇੜਾ ਬਣਿਆ ਰਹੇ, ਪੂਜਾ ਸਾਰੀ ਉਧਰ ਚਲੀ ਜਾਵੇ ਪਰਵਾਹ ਨਹੀਂ, ਸੇਵਾ ਸਾਰੀ ਇੱਧਰ ਆ ਜਾਵੇ ਇਸੇ ਚ ਆਨੰਦ ਹੈ। ਸੇਵਾ ਇੱਧਰ ਆਉਣੀ ਚਾਹੀਦੀ ਹੈ, ਪੂਜਾ ਜਿਹਦੀ ਮਰਜ਼ੀ ਲੈ ਜਾਵੇ, ਧਨ ਜਿਹਦੀ ਮਰਜ਼ੀ ਲੈ ਜਾਵੇ, ਤੇ ਸੇਵਾ ਵਿੱਚ ਰੱਤੇ ਹੋਏ। ਬੁੱਲੇ ਸ਼ਾਹ ਗਿਆ ਸੀ ਨਾ ਦਰਸ਼ਨ ਕਰਨ, ਗਿਆ ਵੇਖਿਆ ਮਾਇਆ ਦੀ ਰੇਲ ਪੇਲ ਤਾਂ ਕੋਈ ਨਹੀਂ, ਪਰ ਇੱਕ ਗੱਲ ਬੜੀ ਵਧੀਆ, ਸਰੋਵਰ ਦੇ ਪੌੜਾਂ ਚ ਇੱਟਾਂ ਲੱਗ ਰਹੀਆਂ, ਲੰਗਰ ਚੱਲ ਰਿਹਾ, ਤੇ ਜਿਸ ਵੇਲੇ ਮੱਥਾ ਟੇਕਣ ਗਿਆ ਮਹਾਰਾਜ ਦੀ ਹਜ਼ੂਰੀ ਚ, ਉੱਥੇ ਕੀਰਤਨ ਵੀ ਹੋ ਰਹੇ, ਉਹ ਕੀਰਤਨ ਦੀਆਂ ਮਸਤੀਆਂ ਵੇਖੀਆਂ ਜਿਹੜੀਆਂ ਅੱਜ ਤੱਕ ਕਾਇਮ ਨੇ, ਉਸ ਵੇਲੇ ਦੀਆਂ ਮਸਤੀਆਂ ਅੱਜ ਤੱਕ ਕਾਇਮ ਨੇ। ਠਾਕੁਰ ਰਵਿੰਦਰਨਾਥ ਯੁੱਗ ਦੇ ਮਹਾਨ ਫਿਲਾਸਫਰ ਗਏ, ਕਹਿਣ ਲੱਗੇ ਐਵੇਂ ਲੋਕੀ ਕਹਿੰਦੇ ਨੇ, ਅਗਰ ਫਰਦੋਸ ਬਰਜ਼ਮੀ ਅਸਤ ਹਮੀ ਅਸਤ ਹਮੀ ਅਸਤ ਹਮੀ ਅਸਤੋ ਕਸ਼ਮੀਰ ਨੂੰ ਕਹਿੰਦੇ ਨੇ, ਕਹਿੰਦੇ ਨੇ ਗਲਤ ਕਹਿੰਦੇ ਨੇ, ਸਵਰਗ ਕਿਸੇ ਨੇ ਵੇਖਣਾ ਤੇ ਆਹ ਪਿਆ। ਧੰਨ ਗੁਰੂ ਅਰਜਨ ਸਾਹਿਬ ਦਾ ਕਾਇਮ ਕੀਤਾ ਸਵਰਗ ਤਾਂ ਇੱਥੇ ਹੈ। ਹਰੀਦਾਸ ਕਹਿੰਦੇ ਨੇ, ਕਹਿੰਦੇ ਨੇ ਹਰੀ ਮੰਦਰ ਬੈਕੁੰਠ ਕੋ ਤੋਲਿਓ ਹਰੀ ਹਰੀਦਾਸ। ਹਰੀਦਾਸ ਕਹਿੰਦੇ ਨੇ ਰੱਬ ਨੇ ਇੱਕ ਵਾਰੀ ਐਸਾ ਕੀਤਾ, ਤਕੜੀ ਦੇ ਦੋ ਛਾਬਿਆਂ ਚ ਪਾ ਕੇ ਇੱਕ ਪਾਸੇ ਬੈਕੁੰਠ ਰੱਖ ਦਿੱਤਾ, ਇੱਕ ਪਾਸੇ ਹਰਿਮੰਦਰ ਰੱਖ ਦਿੱਤਾ। ਕਹਿੰਦੇ ਨੇ ਗੌਰਾ ਸੋ ਧਰਤੀ ਰਹਿਓ ਹੌਰਾ ਚੜਿਓ ਆਕਾਸ਼। ਇਹਨਾਂ ਦੋਵਾਂ ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ ਹਰਿਮੰਦਰ ਸਾਹਿਬ, ਤੇ ਬੈਕੁੰਠ ਕਿਉਂਕਿ ਬਹੁਤ ਹੌਲਾ ਸੀ ਉਹ ਆਕਾਸ਼ਾਂ ਚ ਰਹਿ ਗਿਆ, ਉਹ ਛਾਬਾ ਉੱਪਰ ਉੱਠ ਗਈ। ਬੁੱਲੇ ਸ਼ਾਹ ਨੇ ਉਸ ਹਰਿਮੰਦਰ ਚ ਬੈਠ ਕੇ ਸਵਾਦ ਲਿਆ, ਰਸ ਲਿਆ, ਆਨੰਦ ਲਿਆ।
ਤੇ ਜਿਸ ਵੇਲੇ ਨਿਕਲਿਆ ਨਾ ਬਾਹਰ ਝੂਮਦਾ ਝੂਮਦਾ, ਕਹਿੰਦਾ ਇੱਟ ਖੜਕੇ ਦੁੱਕੜ ਵੱਜੇ, ਨਾਲੇ ਤੱਪੇ ਚੁੱਲ੍ਹਾ, ਨਾਲੇ ਮੇਰਾ ਸਤਿਗੁਰ ਰਾਜੀ ਤੇ ਨਾਲੇ ਰਾਜੀ ਬੁੱਲਾ। ਸਵਾਦ ਆ ਗਿਆ ਕਹਿੰਦਾ ਇੱਥੇ ਆ, ਨਾਲੇ ਤਾਂ ਕਹਿੰਦਾ ਢੋਲਕਾਂ ਛਹਿਣੇ ਖੜਕਦੇ ਨੇ, ਸੰਗੀਤ ਪਿਆ ਚੱਲਦਾ, ਨਾਲੇ ਉਸਾਰੀਆਂ ਲੱਗੀਆਂ ਹੋਈਆਂ ਨੇ, ਉਸਾਰੀ ਬਹੁਤ ਵੱਡੀ ਗੱਲ, ਕੁਝ ਬਣ ਰਿਹਾ, ਕੁਝ ਉਸਰ ਰਿਹਾ, ਕੰਸਟਰਕਟਿਵ ਗੱਲ ਚੱਲ ਰਹੀ। ਕਹਿੰਦਾ ਇਧਰਲੇ ਪਾਸੇ ਕੁਝ ਉਸਰ ਰਿਹਾ ਹੈ, ਕੁਝ ਗਾਇਆ ਜਾ ਰਿਹਾ, ਆਤਮਕ ਉਸਾਰੀ ਵੀ ਹੋ ਰਹੀ, ਨਾਲੇ ਕਹਿੰਦਾ ਸਰੀਰਕ ਉਸਾਰੀ ਦੀ ਗੱਲ ਵੀ ਹੈ, ਲੰਗਰ ਵੀ ਚੱਲਦਾ ਪਿਆ, ਚੁੱਲ੍ਹੇ ਵੀ ਤਪਦੇ ਪਏ ਨੇ। ਕਹਿੰਦੇ ਨੇ ਇਹਦੇ ਚ ਹੋਰ ਕੀ ਲੈਣਾ, ਇਹ ਤਿੰਨੇ ਕੰਮ ਚੱਲਦੇ ਰਹਿਣ, ਤਿੰਨੇ ਪੱਖ ਦੀ ਉਸਾਰੀ ਹੁੰਦੀ ਰਹੇ, ਆਤਮਕ ਉਸਾਰੀ, ਸਰੀਰਕ ਉਸਾਰੀ, ਸੰਸਾਰਕ ਉਸਾਰੀ। ਧੰਨ ਗੁਰੂ ਅਰਜਨ ਸਾਹਿਬ, ਤੇਰੇ ਦਰ ਤੇ ਤਿੰਨੇ ਉਸਾਰੀਆਂ ਚੱਲਦੀਆਂ, ਉਹ ਤਿੰਨਾਂ ਉਸਾਰੀਆਂ ਨੂੰ ਕਰਦੇ ਹੋਏ, ਕਿਉਂਕਿ ਜਿਹੜਾ ਬੰਦਾ ਝੋਰਿਆਂ ਚ ਪੈ ਜਾਵੇ ਉਸਾਰਦਾ ਨੀ, ਫਿਰ ਉਹ ਟਾਉਂਦਾ ਹੈ, ਤੇ ਸ਼ੁਕਰ ਚ ਪਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸ਼ੁਕਰ ਦਾ ਸਬਕ ਦਿੰਦੇ ਨੇ, ਆਪਾਂ ਪੜ੍ਹਦੇ ਹਾਂ ਨਿਤ ਹਰ ਕਾ ਨਾਮ ਹਿਰਦੈ ਨਿਤ ਧਿਆਈ। ਕੁਝ ਲੋਕ ਐਸੇ ਵੀ ਹੁੰਦੇ ਜਿਹੜੇ ਕਹਿੰਦੇ ਨੇ ਇਹ ਵੀ ਮਾਲਕ ਦੀ ਰਜ਼ਾ ਵਿੱਚ, ਜਿਹੜਾ ਗੁਰਦੁਆਰੇ ਨਹੀਂ ਆਇਆ ਜਾਂਦਾ, ਅੰਮ੍ਰਿਤ ਵੇਲੇ ਨਹੀਂ ਉੱਠਿਆਂਦਾ, ਐਸੀ ਗੱਲ ਨਹੀਂ, ਰੀਝ ਤਾਂ ਕਰ ਤੂੰ, ਅਰਦਾਸ ਤਾਂ ਕਰ। ਧੰਨ ਗੁਰੂ ਅਰਜਨ ਸਾਹਿਬ ਅਰਦਾਸ ਕਰਦੇ, ਅਰਦਾਸ ਸਾਡੀ ਝੋਲੀ ਪਾਉਂਦੇ ਨੇ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਪ੍ਰਭੂ ਦਾ ਨਾਮ ਨਿਤ ਹਿਰਦੇ ਚ ਧਿਆਉਂਦਾ ਰਵਾਂ, ਕਿਉਂਕਿ ਇਹਦੀ ਬਰਕਤ ਇਹ ਪਵੇਗੀ ਕਿ ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸਮਾਲੇ। ਫਿਰ ਉਹ ਅਵਸਥਾ ਵੀ ਆ ਜਾਵੇਗੀ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਮੈਂ ਤਾਂ ਮੰਗਦਾ ਤੇਰੇ ਕੋਲੋਂ ਨਾਮ, ਇਹ ਮੰਗਣੋ ਮੈਂ ਤੇਰੀ ਹਜ਼ਾਰੀ ਉਡੀਕਣੀ, ਵੀ ਤੂੰ ਨਾਮ ਕਦੋਂ ਦੇਵੇਂਗਾ, ਇਹ ਤਾਂ ਮੇਰੀ ਮੰਗ ਹੈ, ਝੋਲੀ ਮੈਂ ਫੈਲਾਵਾਂਗਾ, ਪਾ ਦੇਵੇ ਤੇਰੀ ਰਜ਼ਾ, ਦੁੱਖ ਪਾ ਦੇਵੇ, ਸੁੱਖ ਪਾ ਦੇਵੇ ਸੰਸਾਰੀ ਪੱਧਰ ਦਾ, ਪਰ ਨਾਮ ਵਿੱਚ ਜੋ ਸੁੱਖ ਮੈਂ ਲੈਣਾ ਹੈ ਉਹ ਮੈਂ ਮੰਗਾਂਗਾ ਜੀ, ਉਹ ਮੰਗਿਆ ਜਾ ਰਿਹਾ। ਔਰ ਭੁੱਖਾਂ ਵਿੱਚ, ਦੁੱਖਾਂ ਵਿੱਚ, ਤੋਟਿਆਂ ਵਿੱਚ, ਘਾਟਿਆਂ ਵਿੱਚ, ਸੰਸਾਰੀ ਪੱਧਰ ਤੋਂ ਵੇਖੇ ਜਾਂਦੇ ਘਾਟਿਆਂ ਵਿੱਚ, ਉਹ ਅਵਸਥਾ ਟਿੱਕੀ ਹੋਈ ਕਿ ਮਾਲਕ ਜੋ ਤੂੰ ਕਰੇ ਸੋਈ ਪ੍ਰਵਾਨ, ਸਾਚੇ ਸਾਹਿਬ ਤੇਰਾ ਸੱਚ ਫੁਰਮਾਨ, ਮੈਨੂੰ ਸਿਰ ਮੱਥੇ ਸਭ ਕੁਝ ਪ੍ਰਵਾਨ ਹੈ। ਜੋ ਪਿਤਾ ਜੀ ਨੇ ਕਿਹਾ ਸੀ, ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਤਿਹਾਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਉਹ ਅਵਸਥਾ ਲੈ ਕੇ ਬੈਠੇ। ਔਰ ਸਬਕ ਸਾਨੂੰ ਪੈ ਦਿੰਦੇ ਨੇ, ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹੀ ਜਾਏ, ਜਿਨ ਧਾਰੇ ਬ੍ਰਹਿਮੰਡ ਖੰਡ, ਜਿਨੇ ਸਾਰਾ ਕੁਝ ਰਚਿਆ ਹੈ ਨਾ, ਹਰ ਤਾਂ ਕੋ ਨਾਮ ਜਪੀ ਜਾ ਰੇ, ਮਨ ਕੀ ਮਤ ਤਿਆਗੋ ਹਰ ਜਨ, ਤੂੰ ਇਹ ਨਾ ਸੋਚ ਕੇ ਮੇਰਾ ਹੁਕਮ ਕੌਣ ਮੰਨ, ਤੂੰ ਗੁਰੂ ਕੇ ਹੁਕਮ ਮੰਨਣ ਦੀ ਗੱਲ ਸੁਣ, ਹੁਕਮ ਬੂਝ ਸੁਖ ਪਾਈ ਹੈ ਰੇ, ਜੋ ਪ੍ਰਭ ਕਰੇ ਫਿਰ ਤੈਨੂੰ ਪ੍ਰਭੂ ਦਾ ਹੁਕਮ ਮੰਨਣਾ ਵੀ ਆ ਜਾਏ, ਜਿਸ ਰਜ਼ਾ ਚ ਜਿਸ ਹਾਲ ਚ ਰੱਖੇ। ਸਾਈ ਲੋਕ ਜਾਂਦਾ ਸੀ ਨਾ, ਤੇ ਪੈਰਾਂ ਥੱਲੇ ਆ ਗਿਆ ਕੇਲੇ ਦਾ ਛਿਲਕਾ ਡਿੱਗ ਪਿਆ, ਲੋਕੀ ਬੜੇ ਹੱਸੇ, ਮੁਸਕਰਾਉਂਦਾ ਹੈ ਉਹ ਵੀ ਉੱਠ ਬੈਠਾ, ਸੱਟ ਤਾਂ ਲੱਗੀ ਹੋਵੇ। ਕਿਸੇ ਪੁੱਛਿਆ, ਕਹਿੰਦਾ ਹੱਸੀ ਜਾਣਾ ਹੈ, ਸਾਈ ਲੋਕਾਂ ਡਿੱਗਾ ਹੈ, ਸੱਟ ਲੱਗੀ, ਹੱਸੀ ਜਾਣਾ ਹੈ। ਕਹਿਣ ਲੱਗਾ, ਅੱਗੇ ਜਿਸ ਵੇਲੇ ਇੱਕ ਬੰਦਾ ਡਿੱਗਿਆ ਸੀ, ਉਸ ਵੇਲੇ ਤੁਸੀਂ ਵੀ ਸਾਰੇ ਹੱਸੇ ਸੀ, ਮੈਂ ਵੀ ਹੱਸਿਆ ਸੀ, ਉਸ ਹਾਸੇ ਹਾਸੇ ਵਿੱਚ ਮੇਰਾ ਵੀ ਪੈਰ ਤੇ ਲੱਗਿਆ, ਮੈਂ ਡਿੱਗ ਪਿਆ, ਤੁਸੀਂ ਉਦੋਂ ਵੀ ਹੱਸੇ ਸੀ, ਹੁਣ ਵੀ ਹੱਸੇ, ਉਦੋਂ ਮੈਂ ਵੀ ਹੱਸਿਆ ਸੀ। ਕਹਿਣ ਲੱਗੇ, ਹੁਣ ਤਾਂ ਤੂੰ ਡਿੱਗਾ, ਹੁਣ ਕਿਉਂ ਹੱਸਣਾ? ਕਹਿੰਦਾ, ਹੁਣ ਇਸ ਕਰਕੇ ਹੱਸਣਾ ਕਿ ਉਦੋਂ ਵੀ ਹਾਸਾ ਨਸੀਬ, ਡਿੱਗਣ ਤੋਂ ਪਹਿਲਾਂ ਵੀ ਹਾਸਾ ਨਸੀਬ ਹੋਇਆ, ਤੇ ਤੁਹਾਨੂੰ ਸਾਰਿਆਂ ਨੂੰ ਹਸਾ ਦਿੱਤਾ ਦੋ ਦੋ ਵਾਰੀ, ਹੋਰ ਕੀ ਲੈਣਾ? ਮੈਨੂੰ ਸੱਟ ਲੱਗੀ, ਇਸ ਗੱਲ ਦੀ ਪਰਵਾਹ ਨਹੀਂ, ਤੁਹਾਡਾ ਜੀ ਤਾਂ ਖੁਸ਼ ਹੋ ਗਿਆ, ਤੁਹਾਡਾ ਚਿੱਤ ਤਾਂ ਰਾਜ਼ੀ ਹੋ ਗਿਆ ਨਾ, ਤੁਸੀਂ ਅੱਗੇ ਵੀ ਹੱਸ ਰਿਹਾ ਸੀ, ਮੈਂ ਵੀ ਹੱਸ ਰਿਹਾ ਸਾਂ, ਹੁਣ ਮੈਂ ਡਿੱਗਾ, ਇੱਕ ਵਾਰੀ ਤੁਸੀਂ ਹੋਰ ਹੱਸ ਲਿਆ, ਤੁਹਾਡੇ ਹਾਸਿਆਂ ਵਿੱਚ ਮੇਰੀ ਮੌਜ ਹੈ, ਪਰਵਾਹ ਨਹੀਂ, ਮੈਨੂੰ ਕੋਈ ਸੱਟ ਫੇਟ ਵੀ ਲੱਗ ਗਈ ਹੋ, ਮੈਨੂੰ ਕੋਈ ਚੋਟ ਵੀ ਲੱਗ ਗਈ। ਜਿਹੜਾ ਬੰਦਾ ਸੰਸਾਰੀਆਂ ਵਾਸਤੇ ਵੀ ਇਹ ਸੋਚੇ ਕਿ ਇਹਨਾਂ ਨੂੰ ਸੁੱਖ ਕਿਵੇਂ ਮਿਲਦਾ, ਉਹ ਰੱਬ ਨਾਲ ਜੁੜਿਆ ਬੰਦਾ। ਧੰਨ ਗੁਰੂ ਅਰਜਨ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਨੇ, ਜੋ ਪ੍ਰਭ ਕਰੇ ਸੋਈ ਭਲ ਮਾਨੋ, ਮਾਲਕ ਜੋ ਕਰੇ ਸਿਰ ਮੱਥੇ ਪ੍ਰਵਾਨ ਕਰਕੇ ਖੁਸ਼ ਹੋ, ਪ੍ਰਸੰਨ ਹੋ, ਖੇੜਿਆਂ ਵਿੱਚ ਹਾਸਿਆਂ ਨੂੰ ਨਾ ਪੱਲਿਓ ਛੱਡ, ਸੁੱਖ ਦੁੱਖ ਉਹੀ ਤਿਹਾਈ ਹੈ ਰੇ, ਉਸ ਮਾਲਕ ਦੀ ਸਮਰੱਥਾ ਬੜੀ ਹੈ, ਕੋਟ ਪਤੇ ਤੋਂ ਉਧਾਰੇ ਖਿਣ ਮੈਂ ਕਰਤੇ ਬਾਰ ਨਾ ਲਾਗੇ ਰਹੇ, ਹੁਣ ਜ਼ਰਾ ਦੇਰ ਨਹੀਂ ਲੱਗਦੀ ਪਾਪੀਆਂ ਨੂੰ ਪਾਰ ਉਤਾਰਨ ਵਿੱਚ, ਦੀਨ ਦਰਦ ਦੁੱਖ ਭੰਜਨ ਸਵਾਮੀ, ਜਿਸ ਭਾਵੇ ਤਿਸੈ ਨਵਾਜਿਆ ਰੇ, ਪਤਾ ਨੀ ਕਿਤੇ ਤੇ ਰਹਿਮਤ ਹੋ ਜਾਣੀ ਹੈ, ਕਿਸ ਤੇ ਕਿਹੜੀ ਨਵਾਜ਼ਿਸ਼ ਹੋ ਜਾਣੀ ਹੈ। ਵੈਸੇ ਗੁਰੂ ਘਰ ਚ ਸਭ ਤੋਂ ਵੱਡੀ ਨਵਾਜ਼ਿਸ਼ ਇਹ ਹੈ ਕਿ ਨਾਮ ਦੀ ਦਾਤਕ ਦੀ ਝੋਲੀ ਪੈਂਦੀ, ਪਦਾਰਥ ਕਿਹਨੂੰ ਮਿਲਦਾ ਇਹ ਕੋਈ ਬਹੁਤ ਵੱਡੀ ਨਵਾਜ਼ਿਸ਼ ਨਹੀਂ ਹੈ, ਨਾਮ ਕਿਹਨੂੰ ਮਿਲਦਾ ਇਹ ਸਭ ਤੋਂ ਵੱਡੀ ਨਵਾਜ਼ਿਸ਼ ਹੈ। ਜਿਸ ਭਾਵੇ ਤਿਸੈ ਨਵਾਜੇ ਰੇ, ਸਭ ਕੋ ਮਾਤ ਪਿਤਾ ਪ੍ਰਤਪਾਲਕ, ਜੀ ਪ੍ਰਾਣ ਸੁਖ ਸਾਗਰ ਰੇ, ਦੇਂਦੇ ਤੋਟ ਨਾਹੀ ਤਿਸ ਕਰਦੇ ਪੂਰ ਰਹੋ ਰਤਨਾਗਰ ਰੇ, ਰਤਨਾਂ ਦਾ ਭਰਿਆ ਉਹ ਸਾਗਰ, ਉਹਨੂੰ ਦੇਂਦਿਆਂ ਫਰਕ ਕੋਈ ਨੀ ਪੈਂਦਾ, ਤੇ ਲੈਣ ਵਾਲੇ ਦੀ ਝੋਲੀ ਅੱਡੀ ਹੋਣੀ ਚਾਹੀਦੀ ਏ।
मैं ओदे दर ते झोली अड़दा ते सानू झोली अड़न दी जाच बख्श करदे ने धनगुरु अर्जन साहब कहंदे ने जाचक जाचे नाम तेरा स्वामी घट घट अंतर सोई रे नानक दास तांकी शरणाई जानते वृथा ना कोई रे जिस दे दर तो कोई निराशा नहीं जा सकता मैं ओदे दर ते झोली अड़ी है आओ असी भी झोली अड़ीए जे नाम झोली च पै जावे ना ते फिर दुख च सुख मनाउणा भी आ जांदा जे भुख दे तां इतही राजा दुख विच सुख मनाई ओ जिहड़ी साहिब कलगीधर पातशाह ने किसे ने गल कही सी ना यारड़े दा सानू सत्थर चंगा पट खेड़ियां दा रहना गुरु की मत तां इही है हिरदे च नाम होवे ना ते जिंदगी दे सारे दुख भी सुख जापदे ने ते रब तो बंदा टुटिया होवे ना ते सुख भी कलेश बन जांदे ने असी पृथ्वी चंदे राह तो पैर हटा के धन गुरु अर्जन साहब दे मार्ग ते चलन वास्ते रजा च रहन वास्ते नाम दा पल्ला पकड़ना है ते साहिब ओ नाम झोली च पाउण वास्ते सानू जाच बख्शिश करदे ने कि आओ झोली अड्डो ते मंग लो।

ਪਤਾ ਨੀ ਕਿੰਨਾ ਕੁ ਸਿਆਣਾ ਕਿੰਨਾ ਕੁ ਸੁਗੜ ਹੈ। ਕੋਈ ਹਿਸਾਬ ਲਾ ਸਕਦਾ ਹੈ ਕਿਉਂਕਿ ਉਹਦੀ ਕਿਰਤ ਦਾ ਹਿਸਾਬ ਨੀ ਲਾਇਆ ਜਾਂਦਾ। ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕੌਣ ਸਮਾਰ। ਤੇਰੀ ਦਿੱਤੀ ਹੋਈ ਦਾਤ ਦੀ ਸਮਝ ਨਹੀਂ ਆਉਂਦੀ, ਤੇਰੀ ਸਮਝ ਕਿੱਥੋਂ ਆ। ਤੇਰੀ ਦਾਤ ਦਾ ਹੀ ਮੁੱਲ ਨਹੀਂ ਪਾਇਆ ਜਾਂਦਾ, ਤੇਰਾ ਕੌਣ ਮੁੱਲ ਪਾਵੇ। ਤੇਰੀ ਦਾਤ ਹੀ ਏਡੀ ਸੋਹਣੀ, ਏਡੀ ਖੂਬਸੂਰਤ, ਏਡੀ ਜੁਗਤ ਵਾਲੀ ਹੈ ਤੇ ਤੂੰ ਕਿੰਨਾ ਸਿਆਣਾ ਹੋਵੇਗਾ। ਸਾਹਿਬ ਕਹਿੰਦੇ ਨੇ ਮਤ ਸਮਝੀ ਉਹਦੇ ਨਾਲੋਂ ਸਿਆਣਾ ਕੋਈ ਹੋਰ ਵੀ ਹੈ ਜਿਸਨੇ ਤੈਨੂੰ ਸਰੀਰ ਦਿੱਤਾ ਹੈ, ਜਿਸਨੇ ਸਰੀਰ ਚ ਮਨ ਪਾਇਆ, ਜਿਸਨੇ ਤੈਨੂੰ ਵਰਤਣ ਵਾਸਤੇ ਧਨ ਦਿੱਤਾ ਹੈ, ਜਿਸ ਦੀਆਂ ਇਹ ਸਾਰੀਆਂ ਬਖਸ਼ਿਸ਼ਾਂ ਭੋਗਦਾ ਹੈ, ਉਹਦੇ ਨਾਲੋਂ ਸਿਆਣਾ ਹੋਰ ਤੈਨੂੰ ਕੋਈ ਮਿਲੇਗਾ ਨਹੀਂ। ਤੇ ਕਈ ਵਾਰੀ ਤਾਂ ਇੰਨਾ ਵੀ ਭੁਲੇਖਾ ਲੱਗ ਜਾਂਦਾ, ਤੂੰ ਐਸਾ ਸਮਝਣ ਲੱਗ ਪੈਂਦਾ ਉਹਨੇ ਕੋਈ ਗਲਤੀ ਕੀਤੀ ਹੈ, ਮੈਂ ਠੀਕ ਕਰਦੇ। ਜੋ ਉਹਨੇ ਬਣਾਇਆ ਸ਼ਾਇਦ ਗਲਤ ਬਣਾਇਆ, ਮੈਂ ਉਹਨੂੰ ਠੀਕ ਕਰ ਦੇਵਾਂ। ਜੋ ਉਹਨੇ ਰਚਿਆ ਸ਼ਾਇਦ ਗਲਤ ਰਚਿਆ, ਮੈਂ ਇਹਦੇ ਵਿੱਚ ਸੁਧਾਰ ਕਰ ਦੇਵਾਂ। ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਬੈਠਾ ਹੋਵਾਂਗਾ। ਕੋਈ ਸੂਰਤ ਨਹੀਂ, ਕੋਈ ਤਰੀਕਾ ਨਹੀਂ ਕਿ ਤੂੰ ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਸਕੇ। ਜਿਸਨੇ ਤਨ ਮਨ ਧਨ ਜਿਨ ਪ੍ਰਭ ਦੀਆ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਇੱਕ ਸ਼ਬਦ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਚੇਤਾ ਕਰਾਇਆ। ਚੇਤਾ ਹੀ ਕਰਾਉਣ ਵਾਲੀ ਗੱਲ ਹੈ, ਪਤਾ ਸਾਰਾ ਹੈ, ਭੁੱਲ ਜਾਣੇ। ਸਾਹਿਬਾਂ ਨੇ ਪਾਵਨ ਬਾਣੀ ਚ ਸਾਨੂੰ ਉਹਨਾਂ ਚੀਜ਼ਾਂ ਦੀ ਸਾਰੀ ਲਿਸਟ ਤਾਂ ਨਹੀਂ ਆਉਂਦੀ, ਲੇਕਿਨ ਮੋਟੀਆਂ ਮੋਟੀਆਂ ਜਿਨ੍ਹਾਂ ਬਿਨਾਂ ਬੰਦੇ ਦਾ ਨਹੀਂ ਸਰਦਾ, ਉਹਨਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ। ਜੋ ਕਹਿੰਦੇ ਨੇ ਤੈਨੂੰ ਉਹਦਾ ਚੇਤਾ ਹੈ, ਤੈਨੂੰ ਉਹਦਾ ਖਿਆਲ ਹੈ, ਜਿਸਨੇ ਤੈਨੂੰ ਇੰਨਾ ਕੁਝ ਦਿੱਤਾ ਹੈ,

ਸੁਗੜਤਾ ਤੇ ਸਿਆਣਪ ਦਾ ਤਲਕ ਚਲਾਕੀ ਨਾਲ ਨਹੀਂ। ਇਹਦੀ ਭਾਵਨਾ ਇਹ ਹੈ ਕਿ ਮਨੁੱਖ ਸਿਆਣਪ ਦੇ ਨਾਲ ਕਿਸੇ ਦਾ ਭਲਾ ਕਿੰਨਾ ਕੁ ਕਰ ਸਕਦਾ ਹੈ ਤੇ ਭਲਾ ਕਰਨ ਵਾਲੇ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਿੰਨਾ ਕੁ ਕਰ ਸਕਦਾ। ਉਹਨੇ ਬੜੀ ਸਿਆਣਪ ਕੀਤੀ ਹੈ, ਬਿਨਾਂ ਮੰਗਿਆਂ ਮੈਨੂੰ ਇੰਨਾ ਕੁਝ ਦਿੱਤਾ ਹੈ ਜਿੰਨੇ ਦੀ ਮੈਨੂੰ ਲੋੜ ਸੀ। ਜੀਵਨ ਦਿੱਤਾ ਹੈ, ਮਾਂ ਬਾਪ ਦਿੱਤੇ ਨੇ, ਭਰਾ ਪੁੱਤਰ ਦਿੱਤੇ ਨੇ, ਸੱਜਣ ਦਿੱਤੇ ਨੇ, ਬਿਨਾਂ ਪੈਸਿਆਂ ਦੇ ਬਿਨਾਂ ਮੁੱਲ ਦੇ ਹਵਾ ਦਿੱਤੀ ਏ, ਪਾਣੀ ਦਿੱਤਾ ਏ, ਅੱਗ ਬਖਸ਼ੀ ਏ, ਕਿਤਨਾ ਕੁਝ ਕਿਆ ਵਰਤਦਾ ਹਾਂ ਉਸਦਾ। ਵੇਖਣ ਕੋ ਨੇਤਰ, ਸੁਣਨ ਕੋ ਕਰਨਾ, ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਔਰ ਕਿੰਨੀ ਸਿਆਣਪ ਨਾਲ ਜੜਿਆ ਸਾਰਾ ਕੁਝ। ਹਸਤ ਕਮਾਵਣ, ਬਾਸਣ ਰਸਣਾ, ਛਕਣ ਛਕਾਉਣ ਵਾਸਤੇ ਜੀਵਾ, ਚਰਨ ਚੱਲਣ ਕੋ ਤੇ ਸਲਾਮਾਂ ਲੈਣ ਵਾਸਤੇ, ਗੁਰੂ ਚਰਨਾਂ ਤੇ ਝੁਕਣ ਵਾਸਤੇ ਮੇਰਾ ਸਿਰ ਵੀ ਬਖਸ਼ਿਸ਼ ਕੀਤਾ। ਇੰਨੀਆਂ ਬਖਸ਼ਿਸ਼ਾਂ ਕਰਨ ਵਾਲੇ ਮੇਰੇ ਸਾਹਿਬ, ਮੈਂ ਤੇਰੀ ਸਿਆਣਪ ਨੂੰ ਕਿਵੇਂ ਪਹੁੰਚਾਂ? ਤੇਰਾ ਧੰਨਵਾਦ ਕਰਨਾ ਚਾਹੀਦਾ। ਤੇ ਉਹ ਤਾਂ ਹੁੰਦਾ ਹੈ ਕਿ ਜੋ ਕੁਝ ਤੂੰ ਬਖਸ਼ਿਆ ਸਾਰਾ ਕੁਝ ਮੈਂ ਆਪਣਾ ਨਾ ਕਰਕੇ ਜਾਣਾ, ਤੇਰੀ ਦਾਤ ਕਰਕੇ ਜਾਣਾ ਤੇ ਤੇਰੇ ਅੱਗੇ ਅਰਪਣ ਕਰਨ ਦੀ ਵੀ ਅਕਲ ਆਵੇ। ਤਨ ਮਨ ਧਨ ਅਰਪੋ ਸਭ ਆਪਣਾ, ਕਵਨ ਸੁਮਤ ਜਿਤ ਹਰ ਹਰ ਜਪਣਾ। ਉਹ ਕਿਹੜਾ ਢੰਗ ਹੈ ਕਿ ਮੈਂ ਪ੍ਰਭੂ ਦੇ ਸਿਮਰਨ ਚ ਜੁਟ ਸਕਾਂ? ਉਹ ਇਹੀ ਹੈ ਕਿ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦੇ। ਇੱਕ ਗੱਲ ਸਮਝਣਾ, ਤਨ ਗੁਰੂ ਨੂੰ ਕਿਵੇਂ ਅਰਪਣ ਕਰਨਾ? ਅਸੀਂ ਮੱਥਾ ਟੇਕਣੇ ਆ, ਇਹ ਅਰਪਣ ਕਰਨ ਦਾ ਚਿੰਨ ਹੈ, ਸੰਕੇਤ ਹੈ। ਅਸਲ ਤਾਂ ਇਹ ਹੈ ਕਿ ਜੋ ਕੁਝ ਸਰੀਰ ਦੇ ਬਾਰੇ ਗੁਰੂ ਕੀ ਮਰਿਆਦਾ ਹੈ, ਉਹਨੂੰ ਸਰੀਰ ਤੇ ਧਾਰਨ ਕਰ ਲਿਆ ਜਾ। ਜੇ ਗੁਰੂ ਨੇ ਕਿਹਾ ਕੇਸ ਰੱਖਣੇ ਨੇ ਤੇ ਰੱਖਣੇ, ਜੇ ਗੁਰੂ ਨੇ ਕਿਹਾ ਕਿਰਪਾਨ ਪਾਉਣੀ ਤੇ ਪਾਉਣੀ, ਗੁਰੂ ਨੇ ਕਿਹਾ ਕਸ਼ਹਿਰਾ ਧਾਰਨ ਕਰਨਾ ਤੇ ਕਰਨਾ, ਇਹ ਸਰੀਰ ਦੀ ਗੱਲ ਹੈ। ਸਰੀਰ ਗੁਰੂ ਕੀ ਅਰਪਣ ਕਰਨ ਦਾ ਮਤਲਬ ਹੈ ਗੁਰੂ ਕੀ ਸਰੀਰਕ ਜੁਗਤ ਧਾਰਨ ਕਰ ਲਈ ਜਾ। ਤੇ ਜਦੋਂ ਮਨ ਦੀ ਗੱਲ ਆਏਗੀ, ਮਨ ਗੁਰੂ ਕੀ ਅਰਪਣ ਕਰਨਾ, ਤੇ ਫਿਰ ਮਨ ਦੀਆਂ ਗੱਲਾਂ ਨਾ ਮੰਨੋ, ਮਨ ਦੀ ਮਤ ਨਾ ਮੰਨੋ, ਗੁਰੂ ਕੀ ਮਤ ਮੰਨੋ। ਮਨ ਦੇ ਵਿੱਚ ਗੁਰੂ ਕੀਆਂ ਸਿੱਖਿਆਵਾਂ ਦਾ ਧਿਆਨ, ਗੁਰੂ ਕੇ ਬਚਨਾਂ ਦਾ ਖਿਆਲ, ਤੇ ਧਨ ਗੁਰੂ ਨੂੰ ਅਰਪਣ ਕਰਨਾ। ਹੁਣ ਬੰਦਾ ਕਹੇ ਕਮਾ ਕੇ ਗੁਰੂ ਕੇ ਅੱਗੇ ਅਰਪਣ ਕਰੀ ਜਾਵਾਂ, ਗੁਰੂ ਕੋਈ ਛੁੜਿਆ ਬੈਠਾ ਹੈ, ਐਸੀ ਗੱਲ ਨਹੀਂ। ਤੇਰਾ ਨੇਕ ਕੰਮਾਂ ਚ ਲੱਗ ਗਿਆ, ਭਲੇ ਪਾਸੇ ਲੱਗ ਗਿਆ, ਗੁਰੂ ਨੂੰ ਅਰਪਣ ਹੋ ਗਿਆ। ਜੇ ਘੱਟੋ ਘੱਟ ਦਸਵੰਧ ਲਿਆ ਕੇ ਤੂੰ ਸੰਗਤ ਵਿੱਚ ਦੇ ਦਿੱਤਾ, ਗੁਰੂ ਚਰਨਾਂ ਤੇ ਅਰਪਣ ਕਰਤਾ, ਤਾਂ ਵੀ ਤੇਰਾ ਧਨ ਸਫਲਾ ਹੋ ਗਿਆ। ਤੇ ਇੱਥੋਂ ਇਹ ਵੀ ਨਹੀਂ ਹੋਇਆ, ਮਾੜੇ ਪਾਸੇ ਤਾਂ ਲੱਗਦਾ ਰਿਹਾ, ਵਿਕਾਰਾਂ ਤੇ ਲੱਗਦਾ ਰਿਹਾ, ਬੁਰਾਈਆਂ ਚ ਲੱਗਦਾ ਰਿਹਾ, ਲੋਕਾਂ ਨੂੰ ਮਰਵਾਉਣ ਤੇ, ਲੋਕਾਂ ਵਾਸਤੇ ਕੰਡੇ ਬੀਜਣ ਤੇ ਧਨ ਖਰਚ ਹੁੰਦਾ ਰਿਹਾ, ਤੇ ਫਿਰ ਉਹ ਗੁਰੂ ਦੇ ਅਰਪਣ ਨਾ ਸਮਝੀ। ਐਸਾ ਨਾ ਸਮਝੀ ਕਿ ਉਹ ਧਨ ਕਿਸੇ ਚੰਗੇ ਲੇਖੇ ਲੱਗ ਰਿਹਾ, ਨਹੀਂ, ਜਿਹੜਾ ਧਨ ਚੰਗੇ ਪਾਸੇ ਲੱਗ ਰਿਹਾ, ਕਿਸੇ ਢੰਗ ਨਾਲ ਵੀ ਲੱਗ ਰਿਹਾ, ਉਹ ਸਮਝੋ ਗੁਰੂ ਦਰ ਤੇ ਸਫਲਾ ਹੈ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਗੁਰੂ ਦਰ ਤੇ ਅਰਪਣ ਕਰਨ ਵਾਲੀ ਹੈ, ਪ੍ਰਭੂ ਅੱਗੇ ਅਰਪਣ ਕਰਨ ਵਾਲੀ ਹੈ, ਉਹ ਇਹ ਹੈ ਕਿ ਪਦਾਰਥ ਲੈ ਕੇ ਮੈਂ ਹੰਕਾਰ ਨਾਲ ਭਰ ਗਿਆ। ਮਹਾਰਾਜ ਸੁਧਰ ਸੈਨ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਹਾਜ਼ਰ ਹੋਏ ਸਨ। ਭਾਈ ਝੰਡਾ ਜੀ ਬਾਢੀ ਵੀ ਬੈਠੇ, ਮਹਾਰਾਜ ਇੰਦਰ ਸੈਨ ਵੀ ਬੈਠੇ, ਹੋਰ ਪ੍ਰੇਮੀ ਵੀ ਬੈਠੇ। ਮਹਾਰਾਜ ਸੁਧਰ ਸੈਨ ਨੇ ਆ ਕੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ, ਤੇ ਇੱਕ ਪਲੇਟੀ ਪਲੇਟ ਵਿੱਚ, ਰਕੇਬੀ ਵਿੱਚ, ਇੱਕ ਰਕਾਬੀ ਵਿੱਚ ਕੁਝ ਹੀਰੇ ਜਵਾਹਰਾਤ ਮਹਾਰਾਜ ਦੇ ਅੱਗੇ ਰੱਖ ਦਿੱਤੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਸੁਧਰ ਸੈਨ ਇਹ ਕੀ ਕਿ ਮਹਾਰਾਜ ਤੁਹਾਡੇ ਚਰਨ ਪਰਸਨ ਆਇਆ, ਕੁਝ ਭੇਟਾ ਤਾਂ ਕਰਨਾ ਚਾਹੀਦਾ ਸੀ। ਕਾਹਦੇ ਲਈ ਕਿ ਮਹਾਰਾਜ ਤੁਹਾਡੇ ਦਰ ਤੋਂ ਨਾਮ ਦੀ ਜਾਚਨਾ ਕਰਨ ਆਇਆ, ਭਗਤੀ ਦੀ ਭੁੱਖ ਵਾਲਾ ਬੰਦਾ, ਕੁਝ ਅਰਪਣ ਕਰਾਂ ਤਾਂ ਹੀ ਨਾ, ਖਾਲੀ ਹੱਥ ਕਿਵੇਂ ਤੁਹਾਡੇ ਨਾਲ ਸਾਂਝ ਪਾਵਾਂ। ਸਾਹਿਬ ਕਹਿਣ ਲੱਗੇ, ਫਿਰ ਸੁਧਰ ਸੈਨ ਜੇ ਤੂੰ ਰੱਖਣ ਹੀ ਲੱਗਾ ਸੈਂ, ਕੋਈ ਆਪਣੀ ਵਸਤੂ ਰੱਖਦਾ? ਕਿ ਮਹਾਰਾਜ ਮੈਂ ਆਪਣੇ ਖਜ਼ਾਨੇ ਚ ਲੈ ਕੇ ਆਇਆ। ਤੇਰੇ ਖਜ਼ਾਨੇ ਕਿੱਥੋਂ ਆ ਗਏ? ਕਿ ਮਹਾਰਾਜ ਬਾਦਸ਼ਾਹ ਤਾਂ ਆਪਣੀ ਬਾਪ ਦਾਦੇ ਪੜਦਾਦੇ ਦੀ, ਆਪਣੀ ਰਾਜ, ਆਪਣਾ ਰਾਜ ਹੈ, ਆਪਣੀ ਹਕੂਮਤ ਹੈ, ਆਪਣੇ ਖਜ਼ਾਨੇ ਚੋਂ ਤਾਂ ਲੈ ਕੇ ਆਇਆ। ਸਾਹਿਬ ਕਹਿਣ ਲੱਗੇ, ਇਹ ਕਿੱਥੋਂ ਆਇਆ ਰਾਜ? ਕਿ ਮਹਾਰਾਜ ਕਈ ਪੁਸ਼ਤਾਂ ਤੋਂ ਆਪਣਾ ਹੀ ਹੈ। ਸੁਧਰ ਸੈਨ ਜਿਹੜੇ ਤੇਰੇ ਵੱਡੇ ਵਡੇਰੇ ਸਨ, ਉਹ ਵੀ ਕਹਿੰਦੇ ਸਨ ਰਾਜ ਮੇਰਾ ਹੈ, ਉਹਦੇ ਅਗਲੇ ਵੀ ਕਹਿੰਦੇ ਸਨ ਰਾਜ ਮੇਰਾ, ਖਜ਼ਾਨਾ ਮੇਰਾ ਹੈ, ਉਸਦੇ ਅਗਲੇ ਵੀ, ਤੇਰਾ ਪੜਦਾਦਾ ਵੀ, ਤੇਰਾ ਦਾਦਾ ਵੀ, ਹੁਣ ਤੂੰ ਵੀ ਕਹਿੰਦਾ ਰਾਜ ਮੇਰਾ, ਖਜ਼ਾਨਾ ਮੇਰਾ ਹੈ। ਜਦ ਤੂੰ ਨਹੀਂ ਰਹੇਗਾ ਫਿਰ ਇਹ ਕਿਦਾਂ ਹੋਵੇਗਾ? ਕਿ ਮਹਾਰਾਜ ਰਾਜਕੁਮਾਰ ਦਾ ਉਹ ਰਾਜਾ ਹੋਵੇਗਾ। ਸਾਹਿਬ ਕਹਿਣ ਲੱਗੇ, ਤੈਨੂੰ ਭਰੋਸਾ ਹੈ ਉਹ ਰਹੇਗਾ, ਰਾਜ ਰਹੇਗਾ, ਤੈਨੂੰ ਪੱਕਾ ਭਰੋਸਾ ਹੈ? ਘਬਰਾ ਗਿਆ, ਕਹਿਣ ਲੱਗਾ, ਮਹਾਰਾਜ ਕੁਝ ਨਹੀਂ ਕਹਿ ਸਕਦਾ।
ਸਾਹਿਬ ਕਹਿਣ ਲੱਗੇ ਜੋ ਪਿੱਛੇ ਤੁਰਿਆ ਆ ਰਿਹਾ ਹਰ ਕੋਈ ਕਹਿੰਦਾ ਰਿਹਾ ਸੀ ਮੇਰਾ ਹੈ, ਹੁਣ ਤੂੰ ਕਹਿੰਦਾ ਮੇਰਾ ਹੈ। ਜੇ ਸੁਖੀ ਸਾਂਦੀ ਰਾਜੀ ਰਵੇ ਰਾਜਕੁਮਾਰ ਤੇ ਉਹ ਕਵੇਗਾ ਮੇਰਾ ਹੈ, ਇਹਨਾਂ ਸਾਰਿਆਂ ਚੋਂ ਹੈ ਕਿਹਦਾ ਫੈਸਲਾ ਕਰੇਗਾ। ਸੋਚਿਆ ਸੋਚ ਕੇ ਘਬਰਾ ਗਿਆ, ਕਹਿਣ ਲੱਗਾ ਮਹਾਰਾਜ ਕਿਸੇ ਦਾ ਵੀ ਨਹੀਂ, ਸਭ ਛੱਡ ਕੇ ਤੁਰੇ ਗਏ ਨੇ, ਮੈਂ ਵੀ ਛੱਡ ਕੇ ਤੁਰ ਜਾਣਾ, ਕੋਈ ਖੋ ਵੀ ਸਕਦਾ ਸੀ ਮੇਰਾ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤੱਕਿਆ ਕੁਝ ਆਪਣਾ ਅਰਪਣ ਕਰੇਗਾ ਤੇ ਗੱਲ ਬਣਦੀ। ਕਹਿਣ ਲੱਗਾ ਸਤਿਗੁਰੂ ਇਹ ਸਰੀਰ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਸਰੀਰ ਤੇਰਾ ਆਪਣਾ ਕਿ ਮਹਾਰਾਜ ਮੇਰਾ ਇਸੇ ਸਰੀਰ ਦਾ ਨਾਂ ਹੀ ਸੁਦਰ ਸੈਨ ਹੈ, ਮੇਰਾ ਹੀ ਸਰੀਰ ਹੈ। ਸਾਹਿਬ ਕਹਿਣ ਲੱਗੇ ਇਹਨੂੰ ਭੁੱਖ ਲੱਗਦੀ ਹੈ ਤੈਨੂੰ ਪੁੱਛ ਕੇ ਲੱਗਦੀ, ਇਹਨੂੰ ਨੀਂਦ ਆਉਂਦੀ ਹੈ ਤੈਨੂੰ ਪੁੱਛ ਕੇ ਆਉਂਦੀ ਹੈ, ਇਹਨੂੰ ਦੁੱਖ ਆਉਂਦਾ ਤੈਨੂੰ ਪੁੱਛ ਕੇ ਆਉਂਦਾ, ਭਲਾ ਕੋਈ ਚਾਹੁੰਦਾ ਕਿ ਮੇਰੇ ਸਰੀਰ ਨੂੰ ਦੁੱਖ ਆ, ਇਹਨੂੰ ਕੋਈ ਤਕਲੀਫ ਆਉਂਦੀ ਹੈ ਕਿ ਨਹੀਂ। ਮਹਾਰਾਜ ਆਪਣੇ ਆਪ ਹੀ ਮੇਰੀ ਮਰਜ਼ੀ ਤੋਂ ਬਾਹਰ ਹੀ ਸਾਰਾ ਕੁਝ ਹੋ ਜਾਂਦਾ। ਜਿਸ ਵੇਲੇ ਮੈਂ ਨਹੀਂ ਖਾਣਾ ਚਾਹੁੰਦਾ ਉਸ ਵੇਲੇ ਭੁੱਖ ਲੱਗੀ ਹੁੰਦੀ, ਜਿਸ ਵੇਲੇ ਮੇਰਾ ਖਾਣ ਨੂੰ ਚਿੱਤ ਕਰਦਾ

ਅੱਖਾਂ ਮੀਟੀਆਂ, ਮਨ ਨੂੰ ਰੋਕਣ ਦਾ ਯਤਨ ਕੀਤਾ। ਸੱਚ ਜਾਣਨਾ, ਜਿਵੇਂ ਜਿਵੇਂ ਰੋਕਣ ਦਾ ਯਤਨ ਕਰੀਏ ਨਾ, ਤਾਂ ਸਾਹਿਬ ਕਹਿੰਦੇ ਨੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਕਾਬੂ ਹੀ ਨਹੀਂ ਆਉਂਦਾ, ਬੜਾ ਸੋਚਿਆ ਇਹ ਟਿਕ ਜਾਵੇ, ਨਹੀਂ ਟਿਕਦਾ। ਕਦੇ ਕਿਧਰੇ ਫਿਰਦਾ ਹੈ, ਲੱਖਾਂ ਕੋਹਾਂ ਤੇ ਫਿਰਦਾ ਹੈ, ਆਕਾਸ਼ਾਂ ਪਤਾਲਾਂ ਚ ਫਿਰਦਾ ਹੈ। ਹਾਰ ਕੇ ਅਸਰ ਮਾਰਿਆ, ਕਹਿਣ ਲੱਗਾ ਮਹਾਰਾਜ ਨਹੀਂ ਕਾਬੂ ਆਉਂਦਾ, ਨਹੀਂ ਟਿਕਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ? ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਸਾਹਿਬ ਜੀ ਮੈਨੂੰ ਦੱਸੋ ਫਿਰ ਮੈਂ ਕੀ ਦੇਵਾਂ, ਮੈਂ ਕੀ ਅਰਪਣ ਕਰਾਂ। ਸਾਹਿਬ ਕਹਿਣ ਲੱਗੇ ਆ ਮੈਂ ਹੀ ਅਰਪਣ ਕਰ ਦੇ, ਆ ਮੈਂ, ਇਹ ਜਿਹੜੀ ਤੇਰੀ ਮੈਂ ਆ ਨਾ, ਜਿਹੜੀ ਕਹਿੰਦੀ ਹੈ ਸਰੀਰ ਵੀ ਮੇਰਾ, ਮਨ ਵੀ ਮੇਰਾ, ਧਨ ਵੀ ਮੇਰਾ, ਰਾਜ ਵੀ ਮੇਰਾ, ਸੰਤਾਨ ਵੀ ਮੇਰੀ, ਸੰਸਾਰ ਸਾਰਾ ਹੀ ਮੇਰਾ, ਜਿੰਨਾ ਚਿਰ ਇਹ ਤੇਰੀ ਮੈਂ ਤੇ ਮੇਰੀ ਤੇਰੇ ਅੰਦਰ ਮੌਜੂਦ ਹੈ, ਭਗਤੀ ਦੀ ਗੱਲ ਸ਼ੁਰੂ ਕੋਈ ਨਹੀਂ ਆਉਣੀ। ਜੇ ਤਾਂ ਇਹ ਗੱਲ ਸ਼ੁਰੂ ਕਰਨੀ ਹੋ ਤੇ ਮੈਂ ਦੇ ਦੇ। ਵਿਰਾਗ ਵਿੱਚ ਆ ਗਿਆ, ਕਹਿਣ ਲੱਗਾ ਸਾਹਿਬ ਜੀ ਫਿਰ ਮੈਂ ਵੀ ਹੁਣ ਤੁਸੀਂ ਆਪੇ ਹੀ ਲੈ ਲਓ, ਮੈਥੋਂ ਇਹ ਵੀ ਗੁੜ ਦਿੱਤੀ ਜਾਣੀ, ਜਦ ਸਾਰਾ ਕੁਝ ਮੇਰੇ ਕਾਬੂ ਚ ਨਹੀਂ ਹੈ, ਮੇਰਾ ਆਪਣਾ ਕੁਝ ਵੀ ਨਹੀਂ ਹੈ, ਇਹ ਮੈਂ ਵੀ ਪਤਾ ਨਹੀਂ ਕਿੱਥੋਂ ਆ ਗਈ, ਇਹ ਤੁਸੀਂ ਆਪੇ ਹੀ ਕੱਢ ਲਓ। ਜਿਸ ਵੇਲੇ ਇਹ ਭਾਵਨਾ ਆ ਜਾਵੇ ਫਿਰ ਮੈਂ ਨਿਕਲ ਹੀ ਜਾਂਦੀ, ਤੇ ਜਿੰਨਾ ਚਿਰ ਮੈਂ ਮੌਜੂਦ ਹੈ ਨਾ, ਉਹਨਾਂ ਚਿਰ ਰੱਬ ਨੂੰ ਸਿਆਣਾ, ਗੁਰੂ ਨੂੰ ਸਿਆਣਾ ਨਹੀਂ ਮੰਨਿਆ ਜਾਂਦਾ, ਤੇ ਜਿੰਨਾ ਚਿਰ ਗੁਰੂ ਨੂੰ ਤੇ ਰੱਬ ਨੂੰ ਸਿਆਣਾ ਨਹੀਂ ਮੰਨੀ, ਉਹਨਾਂ ਚਿਰ ਮਨਮਤ ਚੱਲਦੀ ਰਹਿੰਦੀ। ਸਾਹਿਬ ਕਹਿੰਦੇ ਜਿਸ ਦਿਨ ਦੀ ਮਨਮਤ ਮਿਟਾਈ ਹੈ ਨਾ, ਉਸ ਦਿਨ ਦਾ ਇਹ ਮਿਲਿਆ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਗੁਰੂ ਨੇ ਮੰਤਰ ਦਿੱਤਾ ਹੀਰਿਆਂ ਵਰਗਾ ਕੀਮਤੀ ਮੰਤਰ, ਜਿਸ ਤੇ ਸਦਕਾ ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਨੀ। ਹੁਣ ਤਾਂ ਐਸਾ ਹੋ ਗਿਆ ਹੈ, ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ, ਜੋ ਤੇਰੇ ਮੇਰੇ ਵਿਚਕਾਰ ਮੈਂ ਤੇ ਤੂੰ ਦੀ ਗੱਲ ਸੀ ਨਾ, ਉਹ ਖਤਮ ਹੋ ਗਈ। ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਖਤਮ ਹੋ ਗਈ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਣੀ, ਜਿਵੇਂ ਬਹੁਤ ਤਰ੍ਹਾਂ ਦੇ ਗਹਿਣੇ ਇਕੱਠੇ ਕਰਕੇ ਇੱਕ ਥੈਲੀ ਚ ਪਾ ਦਈਏ ਤੇ ਕਹਿੰਦੇ ਨੇ ਸੋਨਾ ਹੈ, ਫਿਰ ਉਹਨੂੰ ਕੱਲੇ ਕੱਲੇ ਨੂੰ ਗੋਖੜੂ ਹਾਰ ਚੇਲੀ ਕੁਛ ਨਹੀਂ ਕਹਿੰਦਾ, ਉਹ ਕਹਿੰਦੇ ਨੇ ਸੋਨਾ ਹੈ। ਜੇ ਗਾਲ ਦਈਏ ਤੇ ਫਿਰ ਉਹਨੂੰ ਕੀ ਕਵਾਂਗੇ, ਮਿਟ ਗਏ ਗਹਿਣੇ, ਮਿਟ ਗਏ, ਸਿਰਫ ਸੋਨਾ ਰਹਿ ਗਿਆ। ਸਾਹਿਬ ਕਹਿੰਦੇ ਨੇ ਜਿਸ ਵੇਲੇ ਮੈਂ ਆਪਣਾ ਆਪਾ ਮਿਟਾ ਦਿੱਤਾ, ਮੈਂ ਮੇਰੀ ਮਿਟਾ ਦਿੱਤੀ, ਫਿਰ ਤੇਰੇ ਨਾਲ ਮੈਂ ਇਸ ਤਰ੍ਹਾਂ ਹੀ ਰਲ ਗਿਆ। ਕਣਕ ਜਿਸ ਤਰ੍ਹਾਂ ਸੋਨੇ ਤੇ ਗਹਿਣੇ ਦਾ ਕੋਈ ਫਰਕ ਨਹੀਂ, ਜਿਸ ਤਰ੍ਹਾਂ ਪਾਣੀ ਤੇ ਪਾਣੀ ਦੇ ਬੁਲਬਲੇ ਚ ਕੋਈ ਫਰਕ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ, ਕੋਈ ਫਰਕ ਹੀ ਨਾ ਰਹਿ ਗਿਆ, ਮਿਟ ਗਿਆ ਮੈਂ ਤੇਰੇ ਵਿੱਚ ਰਲ ਗਿਆ। ਤੇ ਹੁਣ ਉਹ ਕੁਝ ਪ੍ਰਾਪਤ ਹੋਇਆ, ਪ੍ਰਗਟਿਓ ਸਹਿਜ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨੰਤ ਬਾਣੀ, ਜੀਵਨ ਸੰਗੀਤ ਨਾਲ ਭਰ ਗਿਆ, ਦੂਜੇ ਸੰਗੀਤ ਨਾਲ ਭਰ ਗਏ, ਅੰਦਰ ਸਹਿਜ ਆ ਗਿਆ, ਬਾਹਰ ਸੋਭਾ ਬਣ ਗਈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ, ਕਹੋ ਨਾਨਕ ਨੇਚਲ ਘਰ ਬੰਨਦਿਓ, ਗੁਰ ਦੀ ਗੁਰ ਕੀ ਉਹ ਬੰਧਾਨੀ। ਗੁਰੂ ਨੇ ਐਸਾ ਘਰ ਬੰਨ ਦਿੱਤਾ ਹੈ ਜਿਹੜਾ ਕਦੇ ਡਿੱਗਣ ਡੋਲਣ ਵਾਲਾ ਨਹੀਂ, ਕਦੇ ਢਹਿਣ ਵਾਲਾ ਨਹੀਂ, ਐਸੇ ਘਰ ਦਾ ਵਾਸੀ ਮੈਨੂੰ ਬਣਾ ਦਿੱਤਾ, ਐਸੀ ਅਵਸਥਾ ਚ ਪਹੁੰਚਾ ਦਿੱਤਾ। ਪਰ ਇਹ ਪਹੁੰਚਿਆ ਕਦੋਂ, ਜਦ ਮੈਂ ਇਹ ਸਮਝ ਲਿਆ

ਦੱਸੇ ਸਿਆਣੇ ਪ੍ਰਭੂ ਨੇ, ਸੁਜਾਨ ਪ੍ਰਭੂ ਨੇ ਮੇਰੇ ਮਨ ਦੀ ਵੇਦਨਾ ਨੂੰ, ਮੇਰੇ ਦੁੱਖ ਸੁੱਖ ਨੂੰ ਸੁਣਿਆ ਤੇ ਤਾਂ ਮੈਨੂੰ ਬਹੁਤ ਲਾਹੇ ਵੰਦੇ ਫਲ ਪਦਾ ਪ੍ਰਾਪਤ ਹੋਏ। ਤੋ ਵਿਧ ਨੀਕੀ, ਚੰਗੀ ਵਿਧ ਨਾਲ ਚੰਗੇ ਢੰਗ ਨਾਲ ਮੈਨੂੰ ਲਾਭ ਪ੍ਰਾਪਤ ਹੋਏ। ਇਸੇ ਕਰਕੇ ਮੈਂ ਹੱਥ ਬੰਨੇ ਨੇ ਉਹਦੇ ਅੱਗੇ, ਜੀ ਕੀ ਏਕੈ ਹੀ ਪੈਮਾਨੀ ਅਮਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲਣੀ ਕੀਮਤ ਜਾਨੀ। ਪ੍ਰਭੂ ਤੋਂ ਬੇਮੁਖ ਹੋ ਕੇ ਜਿੰਨੇ ਮਰਜ਼ੀ ਯਤਨ ਕਰ ਲਈਏ, ਹੋਮੇ ਦੇ ਭਰੇ ਹੋਏ ਪਦਾਰਥਾਂ ਨਾਲ ਬੱਝੇ ਹੋਏ ਜਿੰਨਾ ਮਰਜ਼ੀ ਭੱਜ ਨੱਠ ਕਰ ਲਈਏ, ਉਹਦੀ ਕੌਡੀ ਕੀਮਤ ਨਹੀਂ, ਉਹਦੀ ਤਿਲ ਭਰ ਦੀ ਕੀਮਤ ਨਹੀਂ। ਹਾਂ, ਜਿਸ ਦਿਨ ਗੁਰੂ ਕੇ ਹੋ ਜਾਈਏ, ਜਿਸ ਦਿਨ ਇਹ ਅਹਿਸਾਸ ਹੋ ਜਾਵੇ, ਜਿਸ ਕਾ ਦੀਆ ਪਹਿਨੇ ਖਾਏ ਤਿਸਿਓ ਆਲਸ ਕਿਉਂ ਬਣੇ ਮਾਏ। ਸਾਹਿਬਾਂ ਦੀ ਸੁਖਮਣੀ ਰੋਜ਼ ਪੜ੍ਹਦੇ ਸੁਣਦੇ ਹੋ, ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪਹਿਰ ਸਿਮਰੋ ਤਿਸ ਤ ਰਸਣਾ, ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ। ਕਿਤਨਾ ਕੁਝ ਉਸਨੇ ਬਖਸ਼ਿਆ, ਕਿੰਨਾ ਕੁਝ ਪਿਆ ਮਾਣਨਾ, ਉਹਦੇ ਸਾਹਮਣੇ ਸਿਆਣਾ ਬਣ ਕੇ ਨਾ ਬਹੁ ਨਿਮਾਣਾ ਬਣ ਕੇ।

0: ਉਹਦੇ ਸਾਹਮਣੇ ਹੁਸ਼ਿਆਰ ਬਣ ਕੇ ਨਾ ਦੋ, ਉਹਦੇ ਸਾਹਮਣੇ ਤਾਂ ਚਾਕਰ ਬਣ ਜਾ, ਸੇਵਕ ਬਣ ਜਾ, ਭੋਲਾ ਬਣ ਜਾ। ਤੇ ਜਿਸ ਦਿਨ ਭੋਲਾ ਬਣ ਜਾਏਗਾ ਪਾਇਓ ਬਾਲ ਬੁੱਧ ਸੁਖਰੇ ਸਵਾਦ ਆ ਜਾਏਗਾ, ਉਹਦੀਆਂ ਬਖਸ਼ਾਂ ਦਾ ਪਾਤਰ ਬਣ ਜਾਏਗਾ। ਇਹ ਭਾਵਨਾ ਲੈ ਕੇ ਹਮ ਕਿਛ ਨਾਹੀਂ ਇੱਕ ਹੈ ਉਹੀ ਆਗੇ ਪਾਛੇ ਇੱਕੋ ਸੋਈ, ਐਸੀ ਭਾਵਨਾ ਲੈ ਕੇ। ਤੇ ਜਿਸ ਦਿਨ ਇਹ ਭਾਵਨਾ ਲੈ ਕੇ ਤੁਰੇਗਾ ਫਿਰ ਗੁਰ ਬੋਇਥ ਵੱਡ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ, ਤਰ ਜਾਏਗਾ, ਤਰਨ ਵਾਲੇ ਹੋਣਾ ਹੈ। ਤੇ ਫਿਰ ਮਾਲਕ ਦੇ ਅੱਗੇ ਇਸ ਭਾਵਨਾ ਨਾਲ ਚੁੱਕਿਆ ਕਰੀਏ।
1: You are listening to SeekNet Radio.

ਪ੍ਰਗਟਿਆ ਗੁਰੂ ਨਾਨਕ ਆਖਿਆ ਗੁਰੂ ਨਾਨਕ ਪ੍ਰਗਟਿਆ ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਆ।

ਕੋਠੜੀ ਵਿੱਚ ਆ ਬਾਲਕ ਜਨਮਿਆ, ਉਹ ਸਾਰੀ ਕੋਠੜੀ ਪ੍ਰਕਾਸ਼ਮਾਨ ਹੋ ਗਈ ਹੈ। ਔਰ ਜਿਵੇਂ

ਮੇਰੇ ਹੱਥਾਂ ਵਿੱਚ ਅਨੇਕ ਬਾਲਕ ਪੈਦਾ ਹੋਏ, ਲੇਕਿਨ ਇਹ ਤਾਂ ਕੋਈ ਅਨੋਖਾ ਹੀ ਬਾਲਕ ਹੈ। ਦਰਸ਼ਨ ਪਾ ਕੇ ਦੌਲਤਾਂ ਦਾ ਹੀ ਧਨ ਹੋ ਗਈ। ਸਤਿ ਸ੍ਰੀ ਬੋਲੋ ਸ੍ਰੀ ਵਧਾਈ ਦਿੱਤੀ ਸ। ਬਾਹਰ ਆਈ ਕੋਠਰੀ ਵਿੱਚੋਂ ਵਧਾਈ ਦਿੱਤੀ, ਮਹਿਤਾ ਜੀ ਵਧਾਇਆ।

ਪਰ ਇਹਨਾਂ ਦੇ ਨਤੀਜਿਆਂ ਵੱਲ ਧਿਆਨ ਦੇਈ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ

ਬੜਾ ਅਣਜਾਣ ਸਮਝੇ ਪਿਆ, ਆਪਣੇ ਆਪ ਨੂੰ ਸਮਝਦਾਰ ਪਿਆ ਸਮਝੇ, ਅਕਲਾਂ ਦਾ ਠੇਕੇਦਾਰ ਪਿਆ ਸਮਝੇ। ਲੇਕਿਨ ਮਹਾਰਾਜ ਕਹਿੰਦੇ ਨੇ ਬੜਾ ਅਣਜਾਣ, ਬੜਾ ਅਣਜਾਣਾ, ਬੜਾ ਬੇਸਮਝ ਹੈ ਉਹ ਬੰਦਾ ਜਿਹੜਾ ਮੌਕੇ ਦੀ ਪਛਾਣ ਨਹੀਂ ਪਿਆ ਕਰ ਕਰ ਕੀ ਰਿਹਾ ਹੈ। ਦ੍ਰਿਸ਼ਟ ਨਾ ਹੀ ਰੇ ਪੇਖਤ ਅੰਧੇ, ਵੇਖਦਾ ਵੀ ਪਿਆ ਫਿਰ ਕਿਉਂ ਅੰਨਾ ਹੋਵੇ। ਤੁਰਿਆ ਜਾਂਦਾ ਬੰਦਾ ਠੇਡਾ ਖਾ ਜਾਵੇ ਨਾ, ਗਲਤੀ ਕਰ ਪਵੇ ਤੇ ਸਿਆਣਾ ਬੰਦਾ ਕੋਲ ਜਾਂਦਾ ਕਹਿੰਦਾ ਕੀ ਗੱਲ ਹੈ ਅੰਨਾ ਹੋ ਗਿਆ। ਅੰਨਾ ਤਾਂ ਗਲਤੀ ਕਰੇ, ਅੱਖਾਂ ਵਾਲਿਆ ਤੂੰ ਕਿਉਂ ਗਲਤੀ ਕਰ, ਤੈਨੂੰ ਕਿਉਂ ਨੀ ਪਿਆ ਦਿਸਦਾ। ਪਰ ਮਹਾਰਾਜ ਕਹਿੰਦੇ ਨੇ ਹੈ ਐਸੀ ਅਵਸਥਾ ਵੀ ਹੈ, ਪੇਖਤ ਚਾਖਤ ਕਈਅਤ ਅੰਧਾ, ਸੁਣੀਅਤ ਸੁਣੀਏ ਨਾਹੀ, ਨਿਕਟ ਵਸਤ ਕੋ ਜਾਣੇ ਦੂਰੇ, ਪਾਪੀ ਪਾਪ ਕਮਾਹੀ। ਜਿਹੜੀ ਚੀਜ਼ ਨੇੜੇ ਹੈ ਉਹਨੂੰ ਦੂਰ ਕਰਕੇ ਜਾਣੇ, ਤੇ ਜਿਹੜੀ ਚੀਜ਼ ਹੈ ਹੀ ਨਹੀਂ, ਜਿਹਦਾ ਵਜੂਦ ਹੀ ਕੋਈ ਨਹੀਂ, ਜਿਹੜੀ ਕੇਵਲ ਛਲਾਵਾ ਹੈ, ਉਹਦੇ ਚ ਮਨ ਰਚ ਗਿਆ। ਤੇ ਮਹਾਰਾਜ ਕਹਿੰਦੇ ਨੇ ਕਿਹਦੇ ਨਾਲ ਮਨ ਲਾਈ ਬੈਠਾ ਹੈ? ਪਰਛਾਵੇ ਨਾਲ, ਛਲਾਵੇ ਨਾਲ। ਜਿਸਦਾ ਵਜੂਦ ਕੋਈ ਨਹੀਂ, ਜਿਸਦੇ ਪੈਰ ਕੋਈ ਨਹੀਂ, ਜਿਸਦੀ ਹੋਂਦ ਬੜੀ ਮਸ਼ਕੂਕ ਹੈ, ਅੱਜ ਹੈ ਕੱਲ ਕੋਈ ਨਹੀਂ, ਕੱਲ ਨਹੀਂ ਸੀ ਅੱਜ ਹੈ, ਅੱਜ ਹੈ ਕੱਲ ਕੋਈ ਨਾ ਹੋਵੇਗੀ, ਕੁਛ ਨਹੀਂ ਪਤਾ। ਉਸ ਰਚਨਾ ਦੇ ਨਾਲ ਮਨ ਲਾ ਕੇ ਬੈਠਾ ਹੈ। ਸਾਹਿਬ ਸੋਹਣਾ ਕਹਿੰਦੇ ਬਿਨ ਹਰ ਕਾਮ ਨਾ ਆਵਤੇ, ਤੇਰੇ ਕੰਮ ਆਉਣ ਵਾਲੀ ਚੀਜ਼ ਇਹ ਤਾਂ ਨਹੀਂ ਜਿੱਥੇ ਤੇਰਾ ਮਨ ਲੱਗੇ ਹੈ, ਜਿੰਨਾ ਪੁੱਠੇ ਕੰਮਾਂ ਚ ਤੇਰਾ ਮਨ ਖਚਤ ਹੋ ਗਿਆ ਇਹ ਤਾਂ ਨਹੀਂ ਕੰਮ ਆਉਣ। ਜਾਸਿਉ ਰਾਜ ਮਾਚ ਤੁਮ ਲਾਗੇ, ਉਹ ਮੋਹਨੀ ਮੁਹਾਵਤ ਹੈ, ਇਹ ਤਾਂ ਐਵੇਂ ਤੇਰੀਆਂ ਅੱਖਾਂ ਦਾ ਭੁਲੇਖਾ ਹੈ, ਤੇਰਾ ਮਨ ਖਾਮ ਖਾਮ ਮੋਹਿਆ ਗਿਆ। ਜਿੰਨਾ ਚੀਜ਼ਾਂ ਨੇ ਤੇਰਾ ਮਨ ਮੋਹ ਲਿਆ, ਕਣਕ ਕਾਮਣੀ ਸੇਜ ਸੋਹਣੀ, ਇਹਨਾਂ ਸੁੱਖਾਂ ਪਿੱਛੇ ਪਿਆ ਨਾ, ਸੁਆਪਣ ਪਿੱਛੇ ਜਾ ਰਹੇ, ਦੌਲਤ ਪਿੱਛੇ ਜਾ ਰਹੇ ਹੈ, ਸੋਨੇ ਚਾਂਦੀ ਪਿੱਛੇ ਜਾ ਰਹੇ, ਸੁੱਖ ਦੀਆਂ ਸੇਜਾਂ ਤੇ ਪਿਆ ਹੋਇਆ, ਸੁੱਤਾ ਹੋਇਆ ਜ਼ਿੰਦਗੀ ਦੇ ਕੀਮਤੀ ਛਣ। ਧਿਆਨ ਦੇਣਾ, ਬੰਦੇ ਦੇ ਪੱਲੇ ਚਾਰ ਪੈਸੇ ਹੋਣ, ਬਾਜ਼ਾਰ ਚਲਾ ਜਾ, ਪੈਸੇ ਦੇ ਕੇ ਵਸਤੂ ਲੈ ਆਵੇ ਤੇ ਕਦੇ ਨੀ ਕਹਿੰਦਾ ਮੈਂ ਲੁੱਟਿਆ ਵੀ, ਕਦੇ ਨੀ ਕਹੇਗਾ, ਕਹੇਗਾ ਸੌਦਾ ਲੈ ਕੇ ਆਏ। ਹਾਂ, ਕੋਈ ਅੱਗੋਂ ਟੱਕਰ ਜਾਏ ਚਤਰ ਚਲਾਕ ਤੇ ਬੰਦਾ ਬਣ ਜਾਏ ਮੂਰਖ, ਹੋਵੇ ਚਾਰ ਰੁਪਏ ਦੀ ਚੀਜ਼ ਤੇ ਅਗਲਾ ਅੱਠ ਲੈ ਲਵੇ ਨਾ, ਫਿਰ ਕਹਿੰਦਾ ਅੱਜ ਤਾਂ ਲੁੱਟੇ ਗਏ, ਕਿਉਂਕਿ ਚਾਰ ਫਾਲਤੂ ਚਲੇ ਗਏ। ਤੇ ਜੇ ਰੁਪਈਏ ਲੈ ਕੇ ਜਾਵੇ ਬਾਜ਼ਾਰ, ਕੋਈ ਜੇਬ ਕੱਟ ਲਵੇ ਜਾਂ ਕਿਤੇ ਸੁੱਟ ਕੇ ਆ ਜਾਵੇ, ਡਿੱਗ ਪੈਣ ਕਿਧਰੇ, ਤੇ ਭੱਜਾ ਫਿਰੇਗਾ, ਪੁਲਿਸ ਵਾਲਿਆਂ ਕੋਲ ਜਾਏਗਾ, ਉੱਚੀਆਂ ਬਾਹਾਂ ਕਰ ਕਰਕੇ ਬਾਜ਼ਾਰ ਸਿਰ ਤੇ ਚੁੱਕ ਲਏਗਾ, ਕਹੇਗਾ ਮੈਂ ਲੁੱਟਿਆ ਗਿਆ, ਕਿਉਂਕਿ ਉਹ ਰੁਪਈਏ ਅਜਾਈ ਚਲੇ ਗਏ। ਜੇ ਕਦੇ ਬੰਦੇ ਨੇ ਸੋਚਿਆ ਹੈ ਕਿ ਤੇਰੇ ਜੀਵਨ ਦੀ ਬੜੀ ਕੀਮਤੀ ਪੂੰਜੀ ਇੱਕ ਇੱਕ ਸਵਾਸ ਅਜਾਈ ਜਾ ਰਹੀ, ਇਹਦੇ ਬਦਲੇ ਕੁਝ ਵੀ ਤਾਂ ਨਿਕਲ ਗਿਆ, ਇੱਕ ਇੱਕ ਸਵਾਸ ਦੇ ਬਦਲੇ ਇੱਕ ਵਾਰੀ ਵਾਹਿਗੁਰੂ ਕਿਹਾ ਜਾ ਸਕਦਾ, ਇੱਕ ਸਵਾਸ ਨਾਲ ਰਾਮ ਦਾ ਨਾਮ ਲੈ ਕੇ, ਪ੍ਰਭੂ ਦਾ ਨਾਮ, ਉਹਦੀ ਯਾਦ, ਤੇ ਐਡੀ ਕੀਮਤੀ ਪੂੰਜੀ, ਜੀਵਨ ਦਾ ਆਧਾਰ ਸਵਾਸ, ਅਜਾਈ ਜਾ ਰਹੇ ਨੇ ਪਤਾ ਹੀ ਕੋਈ, ਜ਼ਿੰਦਗੀ ਬੀਤਦੀ ਜਾ ਰਹੀ ਤੇ ਕਦੇ ਧਿਆਨ ਵੀ ਨਹੀਂ ਮਾਰਿਆ ਆਪਣੇ ਆਪ ਤੇ, ਇਹ ਪਿਛਲੇ ਵਰੇ ਕੀ ਕਰਦਾ ਰਿਹਾ, ਅੱਗੋਂ ਕੀ ਕਰਨਾ ਚਾਹੀਦਾ, ਧਿਆਨ ਹੀ ਕੋਈ, ਸੁੱਤਾ ਹੈ ਬੰਦਾ। ਬਹੁਤ ਬੰਦੇ ਆ, ਦਿਨ ਚੜ ਗਿਆ, ਦਿਨ ਦਾ ਦੂਜਾ ਪੈਰ ਸ਼ੁਰੂ ਹੋਣ ਵਾਲਾ, ਲੇਕਿਨ ਅਜੇ ਵੀ ਕਈ ਸੁੱਤੇ ਪਏ ਹੋਣਗੇ। ਗੁਰਮੁਖਾਂ ਦਾ ਦੂਜਾ ਪੈਰ ਮੁੱਕ ਰਿਹਾ ਧਿਆਨ ਦੇਣਾ, ਗੁਰਮੁਖ ਦਾ ਜੋ ਪਹਿਲਾ ਪੈਰ ਹੈ ਰਾਤ ਦਾ ਪਿਛਲਾ ਪੈਰ, ਰਾਤ ਦਾ ਚੌਥਾ ਪੈਰ, ਚੌਥੇ ਪਹਿਰ ਸਭਾ ਕੇ ਸੁਰਤੀਆਂ ਉਪਜੇ ਚਾਹ, ਸੁਰਤੀ ਵਾਲਿਆਂ ਨੂੰ, ਹੋਸ਼ ਵਾਲਿਆਂ ਨੂੰ, ਸਮਝ ਵਾਲਿਆਂ ਨੂੰ ਚਾਹ ਪੈਦਾ ਹੁੰਦਾ ਹੈ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਮ, ਉਹ ਮਨ ਵਿੱਚ ਮੁੱਖ ਵਿੱਚ ਸੱਚੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਦੇ ਧਿਆਉਂਦੇ ਅੰਮ੍ਰਿਤ ਵੇਲਾ ਸਫਲਾ ਕਰ ਲੈਂਦੇ। ਮਨਮੁੱਖ ਕੀ ਕਰ ਰਹੇ, ਸੋਏ ਰਹੇ ਹੋ, ਮਨ ਮਾਵ ਸੁੱਤਾ ਹੈ, ਇਹਨੂੰ ਖਰਮਸਤੀ ਵੀ ਕਿਹਾ ਜਾਂਦਾ, ਪੇਟ ਭਰਿਓ ਪਸੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰੇ। ਸਾਹਿਬ ਕਹਿੰਦੇ ਨੇ ਜਿਹੜੀ ਸੋਹਣੀ ਸੇਜ ਜਿਸ ਤੇ ਤੈਨੂੰ ਬੜੀ ਨੀਂਦ ਪਈ ਆਉਂਦੀ ਹੈ ਨਾ, ਤੈਨੂੰ ਨੀ ਪਤਾ ਇਹ ਤੈਨੂੰ ਖਾ ਰਹੀ ਹੈ, ਤੇਰੇ ਜੀਵਨ ਨੂੰ ਇਹ ਸੇਜ, ਇਹ ਸੋਹਣਾ ਬਿਸਤਰ, ਇਹ ਆਰਾਮ ਦੇ ਬਿਸਤਰ, ਤੇਰੀ ਜੀਵਨ ਦੀ ਬੜੀ ਕੀਮਤੀ ਪੂੰਜੀ ਅਜਾਈ ਗਵਾ ਰਹੇ।
ਇੱਥੇ ਸੁੱਤਾ ਸੁੱਤਾ ਤੂੰ ਜ਼ਿੰਦਗੀ ਦੇ ਬੜੇ ਕੀਮਤੀ ਸਵਾਸ ਬੇਕਾਰ ਗਵਾ ਰਹੇ। ਜਿਹੜਾ ਜਾ ਕੇ ਗੁਰੂ ਦੁਆਰੇ ਤੇ ਆ ਕੇ, ਪ੍ਰਭੂ ਦੁਆਰੇ ਤੇ ਆ ਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ, ਉਹ ਕਹਿੰਦੇ ਨੇ ਜਿਹੜਾ ਬੰਦਾ ਗੁਰੂ ਦਰ ਤੱਕ ਪਹੁੰਚਿਆ ਨਹੀਂ ਨਾ, ਗੁਰੂ ਦਰ ਤੋਂ ਬੇਮੁਖ ਰਹਿ ਗਏ, ਕਹਿੰਦੇ ਨੇ ਬਹੁਤ ਵੱਡਾ ਹਥਿਆਰ ਹੈ ਧਿਆਨ ਦੇਣਾ, ਕਾਤਲ ਹੈ ਬਹੁਤ ਵੱਡਾ। ਇੱਕ ਹੁੰਦਾ ਦੂਜੇ ਨੂੰ ਕਤਲ ਕਰਨਾ, ਸਮਾਜ ਕਹਿੰਦਾ ਇਹ ਕਾਨੂੰਨ ਗੁਨਾਹ ਹੈ, ਜੁਰਮ ਹੈ। ਇੱਕ ਹੋਰ ਹੁੰਦਾ ਹੈ ਆਤਮਘਾਤ ਕਰ ਲੈਣਾ, ਉਹ ਜਿਹੜਾ ਮਾਰੀ ਜਾਵੇ ਤੇ ਮੁਕੱਦਮਾ ਵਿਚਾਰੇ ਕੀ ਚਲਾਉਣ, ਪਰ ਜੇ ਕਿਤੇ ਪਹਿਲਾਂ ਫੜ ਲੈਣ ਤੇ ਉਹ ਕਹਿੰਦੇ ਨੇ ਇਹ ਆਤਮਘਾਤ ਕਰਦਾ ਹੋਇਆ ਫੜਿਆ ਗਿਆ, ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਚ ਪਕੜਿਆ ਗਿਆ, ਫੜ ਕੇ ਅੰਦਰ ਕਰ ਦਿੰਦੇ ਨੇ। ਕਹਿੰਦੇ ਨੇ ਜੇ ਆ ਕਿਸੇ ਨੂੰ ਮਾਰਨਾ ਤੇ ਆਪਣੇ ਆਪ ਨੂੰ ਮਾਰਨਾ, ਲੇਕਿਨ ਨਹੀਂ ਆਪਣੇ ਆਪ ਨੂੰ ਮਾਰਨਾ ਉਹ ਤੋਂ ਵੱਡਾ ਗੁਨਾਹ ਹੈ। ਤੇ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਵਿੱਚ ਜਿਹੜੇ ਆਤਮਘਾਤੀ ਲੋਕ ਨੇ ਨਾ, ਆਤਮਘਾਤੀ ਹੈ ਜਗਤ ਕਸਾਈ, ਸੰਸਾਰ ਨੂੰ ਕਤਲ ਕਰਨ ਵਾਲਾ ਕਸਾਈ ਜਿਹੜਾ ਬੰਦਾ ਆਪਣੇ ਆਪ ਦਾ ਘਾਤ ਕਰ ਰਿਹਾ, ਤੇ ਆਪਣੇ ਆਪ ਦਾ ਘਾਤ ਹੀ ਤਾਂ ਹੋ ਰਿਹਾ ਜਿਹੜਾ ਬੰਦਾ ਆਪਣੇ ਆਪ ਨੂੰ ਖਤਮ ਕਰ ਰਿਹਾ, ਖਾਣ ਪੀਣ ਮੌਜ ਕਰਨ ਤੇ ਸੁੱਤੇ ਰਹਿਣ ਚ ਆਪਣੇ ਜੀਵਨ ਦਾ ਨਾਸ ਮਾਰ ਰਿਹਾ। ਸਾਹਿਬ ਕਹਿੰਦੇ ਨੇ ਇਹਦੇ ਨਾਲ ਵੱਡਾ ਹੋਰ ਆਤਮਘਾਤੀ ਕੌਣ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹਦਾ ਮਾਫ ਨਹੀਂ ਕੀਤਾ ਜਾਣਾ, ਹੱਤਿਆ ਮੂਲ ਨਾ ਉਤਰੇ ਬੇਮੁਖ ਗੁਰਦੁਆਰੇ। ਗੁਰੂ ਕੇ ਦਰ ਤੋਂ ਬੇਮੁਖ ਬੰਦਾ, ਭਗਤੀ ਵਾਲੇ ਪਾਸੇ ਮੂੰਹ ਨਾ ਕਰਨ ਵਾਲਾ ਬੰਦਾ, ਨਾਮ ਵਾਲੇ ਪਾਸੇ ਨਾ ਲੱਗਣ ਵਾਲਾ ਬੰਦਾ, ਆਪਣੇ ਆਪ ਬਾਰੇ ਨਾ ਸੋਚਣ ਵਾਲਾ ਬੰਦਾ, ਆਪਣੀਆਂ ਬਿਰਤੀਆਂ ਉੱਤੇ ਨਿਗਾਹ ਨਾ ਰੱਖਣ ਵਾਲਾ ਬੰਦਾ ਤਾਂ ਕਤਲ ਹੋ ਰਿਹਾ, ਆਪਣੇ ਆਪ ਨੂੰ ਕਤਲ ਕਰ ਰਿਹਾ, ਆਤਮਘਾਤੀ ਹੈ। ਇਹਨੂੰ ਕਿਵੇਂ ਹੱਤਿਆ

ਮਾਇਆ ਦੀ ਉਲਝਣ ਚ ਪੈ ਕੇ, ਮਾਇਆ ਦੀ ਠੱਗੀ ਵਿੱਚ ਆ ਕੇ ਉਲਝ ਗਏ, ਉਲਝ ਰਹੇ ਹੋ ਔਰ ਇੰਦਰੀਆਂ ਦੇ ਸਵਾਦਾਂ ਦੇ ਵਸ ਪੈ ਕੇ। ਅਗਲੀ ਵੀ ਗੱਲ ਕਹਿੰਦੇ ਨੇ ਆਕੜ ਕਿਹੜੀ ਗੱਲ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਤਿਣਕਿਆਂ ਦਾ ਕਾ ਦੇ ਤੀਲਿਆਂ ਦਾ ਮਕਾਨ ਬਣਾ ਕੇ ਤੇ ਉਹਦੇ ਥੱਲੇ ਅੱਗ ਬਾਲ ਕੇ ਬੈਠਾ ਹੋਵੇ ਤੇ ਉਹਦੇ ਤੇ ਵੀ ਆਕੜ ਦਾ ਹੋਵੇ, ਉਹਨੂੰ ਵੀ ਕਿਲਾ ਪਿਆ ਸਮਝਦਾ ਹੋਵੇ, ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵਤ, ਤੈਨੂੰ ਇਸ ਜਿਹਨੂੰ ਕਿਲਾ ਸਮਝੀ ਬੈਠਾ ਹੈ ਇਹ ਤ੍ਰਿਣਾਂ ਦਾ ਮੰਦਰ ਤਿਣਕਿਆਂ ਦਾ ਮਕਾਨ ਥੱਲੇ ਅੱਜ ਤੂੰ ਆਪ ਬਾਲ ਰੱਖੀ, ਉਹ ਅੱਗ ਇਸ ਨੂੰ ਭਸਮ ਕਰ, ਮਾਫ਼ ਕਰਨਾ, ਆ ਕ੍ਰੋਧ ਇੱਕ ਅੱਗ ਹੀ ਹੈ ਜਿਹੜੀ ਜੀਵਨ ਨੂੰ ਖਾਈ ਜਾਂਦੀ। ਮਹਾਰਾਜ ਨੀ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਢਾਲੇ, ਜਿਵੇਂ ਸੋਨੇ ਨੂੰ ਢਾਲਣ ਵੇਲੇ ਸੁਨਿਆਰ ਥੋੜਾ ਜਿਹਾ ਸੁਹਾਗਾ ਉੱਤੇ ਪਾ ਦਿੰਦਾ ਹੈ ਤੇ ਇੱਕਦਮ ਢਲ ਜਾਂਦਾ, ਜੀਵਨ ਢਲਦਾ ਤਾਂ ਹੈ ਹੀ ਲੇਕਿਨ ਜਿਹੜਾ ਕਾਮ ਕ੍ਰੋਧ ਦਾ ਮਾਰਿਆ ਜੀਵਨ ਇੱਕਦਮ ਢਲਦਾ, ਬਹੁਤ ਤੇਜ਼ੀ ਨਾਲ ਢਲਦਾ। ਤੇ ਅੱਗ ਬਾਲਣ ਵਾਲੀ ਗੱਲ ਨੀ, ਇਸ ਕੱਚੇ ਸਰੀਰ ਸਧਾਰਨ ਜਿਹਾ ਜੀਵਨ ਦੇ ਅੰਦਰ ਕਾਮ ਕ੍ਰੋਧ ਦੀ ਅੱਗ ਬਾਲ ਕੇ ਇਹਨੂੰ ਨਾਸ਼ ਕਰਨ ਤੇ ਤੁਲਿਆ ਹੋਇਆ ਬੰਦਾ ਭਜਨ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ ਹੋਵੇਗਾ, ਰੱਬ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ, ਪਰੇਸ਼ਾਨੀਆਂ ਦੇ ਵਾਸਤਾ ਆਪ ਹੀ ਪਵੇਗਾ। ਐਸੇ ਗੜ ਮੈਂ ਐਠ ਹਠੀਲੋ, ਤ੍ਰਿਣ ਕੋ ਮੰਦਰ ਦੇ ਅੰਦਰ ਸਮਝਦਾ ਮੈਂ ਕਿਲੇ ਚ ਬੈਠਾ, ਫੂਲ ਫੂਲ ਕਿਆ ਪਾਵਤ ਹੈ, ਫਿਰ ਪੰਚ ਦੂਤ ਮੂੰਡ ਪਰ ਠਾਂਡੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਰ ਤੇ ਖੜੇ ਨੇ, ਕੇਸ ਕਹੇ ਫੇਰ ਆਵਤ ਹੈ, ਜਿਵੇਂ ਕਿਸੇ ਨੂੰ ਕੁਵਾਲਾ ਤੋਂ ਫੜ ਕੇ ਘਸੀਟੇ ਐਵੇਂ ਤੈਨੂੰ ਭਜਾਈ ਫਿਰਦੇ ਨੇ, ਘਸੀਟੀ ਫਿਰਦੇ ਨੇ ਤੇ ਦ੍ਰਿਸ਼ ਨਾ ਆਵੇ ਅੰਧ ਗਿਆਨੀ, ਤੈਨੂੰ ਪਤਾ ਨੀ ਲੱਗਦਾ ਤੇਰੇ ਨਾਲ ਕੀ ਹਾਲ ਕੀਤਾ ਜਾ ਰਿਹਾ, ਤੇਰੇ ਨਾਲ ਕੀ ਵਰਤਾਰਾ ਹੋ ਰਿਹਾ, ਤੈਨੂੰ ਦਿਸਦਾ ਨਹੀਂ, ਤੇ ਫਿਰ ਕੀ ਕਹਿਣਗੇ ਮਹਾਰਾਜ ਜੀ, ਕਹਿਣਗੇ ਵੇਖਤ ਚਾਖਤ ਕਹੀਏ ਤਾਂ ਅੰਧਾ, ਵੇਖਦਾ ਵੀ ਹੈ ਪਰ ਇਹਨੂੰ ਅੰਨਾ ਕਹਿਣਾ ਚਾਹੀਦਾ, ਦਿਸਦਾ ਨੂੰ ਕੁਝ ਨਹੀਂ, ਸੁਣੀਏ ਤਾਂ ਸੁਣੀਏ ਨਾ ਹੀ, ਗੁਰੂ ਦੀ ਗੱਲ ਨਹੀਂ ਸੁਣਦਾ, ਬਜ਼ੁਰਗ ਦੀ ਗੱਲ ਨਹੀਂ ਸੁਣਦਾ, ਉਸਤਾਦ ਦੀ ਗੱਲ ਨਹੀਂ ਸੁਣਦਾ, ਨਾਮ ਦੀ ਗੱਲ ਨਹੀਂ ਸੁਣਦਾ, ਭਗਤੀ ਦੀ ਗੱਲ ਨਹੀਂ ਸੁਣਦਾ, ਕੋਈ ਸਿੱਖਿਆਦਾਇਕ ਗੱਲ ਸੁਣਨ ਨੂੰ ਤਿਆਰ ਨਹੀਂ, ਉਲਟਾ ਕੀ ਪਿਆ ਕਰਦਾ ਵਿਖੇ ਨਾਦ ਕਰਨ ਸੁਣਦੀ, ਵਿਸ਼ੇ ਵਿਕਾਰਾਂ ਨੂੰ ਉਭਾਰਨ ਵਾਲੇ ਗੰਦੇ ਗੀਤ ਸੁਣ ਕੇ ਬੜਾ ਖੁਸ਼। ਮਹਾਰਾਜ ਨੇ ਸਾਡਾ ਸਾਰਾ ਨਕਸ਼ਾ ਖਿੱਚ ਕੇ ਰੱਖ ਦਿੱਤਾ, ਨਾਮ ਤੋਂ ਵਿਹੋਣਿਆਂ ਨੂੰ ਕਿੱਥੇ ਢੋਈ ਹੈ ਕਿੱਥੇ ਥਾਂ ਹੈ, ਮਹਾਰਾਜ ਤਾਂ ਕਹਿੰਦੇ ਨੇ ਹਰ ਫਿਸਰਤ ਸਦਾ ਖੁਆਰੀ,

ਸਭ ਦੀ ਬੜੀ ਲੰਮੀ ਉਮਰ ਹੁੰਦੀ ਹੈ, ਪਰ ਹੁੰਦਾ ਕੀ ਏ, ਪੁੜਪੜੀਆਂ ਵਿੱਚ ਜ਼ਹਿਰ ਰਹਿ ਗਏ, ਨਾਗ ਦੀਆਂ ਪੁੜਪੜੀਆਂ ਚ ਜ਼ਹਿਰ ਹੁੰਦਾ। ਜਿਸ ਵੇਲੇ ਵੀ ਕਿਸੇ ਚੀਜ਼ ਨੂੰ ਮੂੰਹ ਮਾਰਦਾ ਹੈ, ਉਹ ਜ਼ਹਿਰ ਦੰਦਾਂ ਦੇ ਵਿੱਚੋਂ ਦੀ ਉਹ ਹਰ ਚੀਜ਼ ਖਾਧੀ ਜਾਣ ਵਾਲੀ ਚੀਜ਼ ਚ ਇੰਜੈਕਟ ਹੋ ਜਾਂਦਾ, ਜ਼ਹਿਰੀਲੀ ਹੋ ਕੇ ਉਹ ਚੀਜ਼ ਪੇਟ ਚ ਜਾਂਦੀ, ਆਪਣੀ ਉਹਦੀ ਜ਼ਹਿਰ ਆਪਣੇ ਪੇਟ ਚ ਘੁਲ ਜਾਂਦੀ। ਉਹ ਖਾਣੇ ਨੂੰ ਹਜ਼ਮ ਕਰਦਾ ਹੋਇਆ, ਜੋ ਕੁਝ ਉਹ ਖਾਂਦਾ ਉਹਨੂੰ ਹਜ਼ਮ ਕਰਦਾ ਹੋਇਆ, ਨਾਲ ਹੀ ਤਪਦਾ ਤੇ ਸੜਦਾ ਫਿਰਦਾ, ਠੰਡੀਆਂ ਥਾਵਾਂ ਤੇ ਸਿਰ ਰੱਖ ਰੱਖ ਕੇ, ਛੱਪੜਾਂ ਦੇ ਕੰਢਿਆਂ ਤੇ, ਤਲਾਵਾਂ ਦੇ ਕੰਢਿਆਂ ਤੇ, ਠੰਡੀਆਂ ਥਾਵਾਂ ਤੇ ਜਿਸ ਵੇਲੇ ਉਹ ਅੱਗ ਬਹੁਤੀ ਵੱਧ ਜਾਂਦੀ ਹੈ, ਚੰਦਨ ਨਾਲ ਲਿਪਟ ਕੇ ਜਾ ਕੇ ਬਹਿ ਜਾਂਦਾ, ਚੰਦਨ ਦੇ ਰੁੱਖ ਨੂੰ ਲਿਪਟ ਜਾਂਦਾ ਹੈ, ਕਿਉਂਕਿ ਚੰਦਨ ਦੇ ਰੁੱਖ ਚ ਕੁਦਰਤੀ ਠੰਡਕ ਹੈ, ਉਹਦੀ ਖੁਸ਼ਬੂ ਚ ਇੱਕ ਠੰਡਕ ਹੈ। ਅਤ ਦੇ ਬ੍ਰਾਹਮਣ ਲੋਕ 12-12 ਤਿਲਕ ਕਰਦੇ ਨੇ ਸਰੀਰ ਤੇ, ਮੱਥੇ ਤੇ ਵੀ, ਡੌਲਿਆਂ ਤੇ ਵੀ, ਛਾਤੀ ਤੇ ਵੀ, ਪੇਟ ਤੇ ਵੀ 12-12 ਤਿਲਕ ਕਰਦੇ ਨੇ, ਤਾਂ ਕਿ ਸਾਰੇ ਸਰੀਰ ਨੂੰ ਠੰਡ ਰਹੇ, ਠੰਡਕ ਪਹੁੰਚੇ। ਹਾਲਾਂ ਇਸ ਤਰ੍ਹਾਂ ਠੰਡਕ ਕਿਸੇ ਨੂੰ ਮਿਲੀ ਹੈ ਕਦੇ? ਉਹ ਤਾਂ ਮਹਾਰਾਜ ਕਹਿੰਦੇ ਨੇ, ਚੰਦਨ ਚੰਦ ਨਾ ਸ਼ਰਦ ਰੁੱਤ, ਮੂਲ ਨਾ ਮਿੱਟੀ ਕਾਮ, ਇਹ ਅੱਜ ਕਦੇ ਬੁੱਝ ਨਹੀਂ ਇਸ ਤਰ੍ਹਾਂ।

ਉਸ ਚੰਦਰਮਾ ਦੀ ਰੋਸ਼ਨੀ ਛਾਵੇਂ ਵੀ ਬੜੇ ਲੋਕ ਤਪਦੇ ਸੜਦੇ ਪੈ ਰਹਿੰਦੇ। ਸਰਦੀ ਦੀ ਰੁੱਤ ਬੰਦਾ ਕਵੇ ਕਿ ਗਰਮੀ ਜਿਹੜੀ ਹੈ ਬੜਾ ਪਰੇਸ਼ਾਨ ਕਰਦੀ ਹੈ, ਸਰਦੀ ਦੀ ਰੁੱਤ ਠੀਕ ਹੈ, ਉਹ ਜਿਹੜੇ ਪਹਾੜਾਂ ਤੇ ਪਰਬਤਾਂ ਵਿੱਚ ਰਹਿੰਦੇ ਨੇ, ਬਰਫਾਂ 'ਚ ਰਹਿੰਦੇ ਨੇ, ਕੀ ਵਾਕਈ ਬੜੇ ਸੁਖੀ ਨੇ? ਸ਼ਾਇਦ ਸਾਡੇ ਤੁਹਾਡੇ ਨਾਲ ਹੋ ਸਕਦਾ ਜ਼ਿਆਦਾ ਵੀ ਦੁਖੀ ਹੋਣ। ਬੰਦਾ ਤਾਂ ਦੁਖੀ ਹੈ, ਮਹਾਰਾਜ ਕਹਿੰਦੇ ਨੇ ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾ, ਤੇਰੀ ਤਪਸ਼ ਦਾ ਕਾਰਨ ਇਹ ਹੈ ਕਿ ਤੂੰ ਰੱਬ ਤੋਂ ਟੁੱਟਾ। ਮਹਾਰਾਜ ਕਹਿੰਦੇ ਨੇ ਇਹ ਕਾਰਨ ਕੀ ਵਰਤਿਆ? ਹੋਈ ਗਲਤੀ ਤੇਰੇ ਕੋਲ, ਬੁਰੇ ਕਾਮ ਕੋ ਊਠ ਖਲੋਇਆ, ਜਿਸ ਵੇਲੇ ਉੱਠਣਾ ਚਾਹੀਦਾ ਸੀ ਉਸ ਵੇਲੇ ਨਾਮ ਕੀ ਵੇਲਾ ਪੈ ਪੈ ਸੋਇਆ, ਉੱਠੇ ਕੰਮਾਂ ਨੂੰ ਤਾਂ ਉੱਠ ਕੇ ਤੁਰ ਪਿਆ, ਚੰਗੇ ਕੰਮਾਂ ਵੇਲੇ ਸੁੱਤਾ ਰਿਹਾ। ਅਵਸਰ ਆਪਣਾ ਬੁਝੇ ਨਾ ਇਹ ਆਣਾ, ਫਿਰ ਸਿਆਣਾ ਕਿਸ ਤਰ੍ਹਾਂ ਕਹੀਏ? ਅਣਜਾਣ ਬੜਾ ਮੂਰਖ ਕਹਿਣਾ ਪਏਗਾ। ਮਾਇਆ ਮੋਹ ਰੰਗ ਲਪਟਾਨਾ, ਲੋਭ ਲਹਿਰ ਕੋ ਬਿਗ ਸਫੂਲ ਬੈਠਾ। ਲੋਭ ਨੂੰ ਲੈ ਕੇ ਤਾਂ ਤੁਰੇ ਹੈ, ਲਾਲਚ ਨੂੰ ਲੈ ਕੇ ਤਾਂ ਤੁਰੇ ਹੈ, ਪਰ ਜਿੱਥੇ ਆ ਕੇ ਸਤਸੰਗਤ ਦਾ ਸਵਾਲ ਹੋਇਆ ਕਹਿੰਦਾ ਕੀ ਲੈਣਾ? ਧਿਆਨ ਦੇਣਾ, ਭਗਤੀ ਦੇ ਮਾਰਗ ਤੇ ਜਿਹੜਾ ਬੰਦਾ ਇਹ ਸੋਚੇ ਨਾ ਕੀ ਲੈਣਾ, ਉਹ ਨਹੀਂ ਤੁਰ ਹੀ ਨਹੀਂ ਸਕਦਾ, ਉਹ ਇੱਧਰ ਆਏ ਕਦਮ ਵੀ ਨਹੀਂ ਆ ਸਕਦਾ। ਇੱਥੇ ਤਾਂ ਸਵਾਲ ਹੈ ਕੀ ਦੇਣਾ, ਕਿੰਨੀ ਕੁ ਖੇਚਲ ਕਰਨੀ, ਕਿੰਨਾ ਕੁ ਉਦਮ ਕਰਨਾ, ਕਿੰਨੀ ਕੁ ਘਾਲ ਕਰਨੀ, ਕਿੰਨਾ ਕੁ ਬੰਧਨ ਚ ਪੈਣਾ, ਜੇ ਬੰਧਨ ਚ ਨਹੀਂ ਪੈ ਸਕਦਾ, ਮੱਥਾ ਨਹੀਂ ਟੇਕ ਸਕਦਾ, ਨਿਉ ਨਹੀਂ ਸਕਦਾ, ਵੱਜ ਕੇ ਬੈਠ ਨਹੀਂ ਸਕਦਾ, ਗੁਰਬਾਣੀ ਦਾ ਅਧਿਐਨ ਨਹੀਂ ਕਰ ਸਕਦਾ, ਗੁਰਬਾਣੀ ਨੂੰ ਸਮਝਣ ਦਾ ਤੇਰੇ ਕੋਲ ਉਦਮ ਨਹੀਂ ਹੈ, ਤੇ ਫਿਰ ਨਹੀਂ ਗੱਲ ਬਣਨੀ। ਫਿਰ ਇਹ ਭਗਤੀ ਵਾਲੇ ਪਾਸੇ ਸਮਝ ਕੋਈ ਕਦਮ ਨਹੀਂ ਉਠਾਇਆ ਜਾ ਸਕਦਾ, ਇਹ ਤਾਂ ਔਖੇ ਹੋਣ ਵਾਲੇ ਦਾ ਕੰਮ ਹੈ। ਅੰਤਲੀ ਤੁੱਕ ਰਹਾਉ ਦੀ ਤੁੱਕ ਵਿੱਚ, ਦੂਜੀ ਤੁੱਕ ਵਿੱਚ ਮਾਰਸ ਚ ਪਾਤਸ਼ਾਹ ਕਹਿੰਦੇ ਨੇ ਤੋ ਕਿਛ ਪਾਈਏ ਜੇ ਹੋਈਏ ਰੇਣਾ, ਜਿਸ ਬੁਝਾਏ ਤਿਸ ਨਾਮ ਲੈਣਾ। ਸਾਹਿਬ ਦੀ ਰਹਿਮਤ ਹੋਵੇ ਜਿਹਨਾਂ ਨੂੰ ਨਾਮ ਪ੍ਰਾਪਤ ਹੁੰਦਾ ਹੈ, ਪਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੇ ਕੋਈ ਮਿੱਟੀ ਹੋਣਾ ਜਾਣਦਾ, ਜੇ ਕੋਈ ਰੇਨ ਹੋਣਾ ਜਾਣਦਾ ਹੋਵੇ, ਜੇ ਬੰਦਾ ਕਵੇ ਬਸ ਬੈਠਿਆ ਬਿਠਾਇਆ ਸੁੱਖ ਆ ਜਾਵੇ ਤੇ ਕੋਈ ਨਹੀਂ ਆਉਣਾ, ਜੇ ਬੰਦਾ ਕਵੇ, ਉਹ ਜਿਹੜੀ ਗੱਲ ਆਪਾਂ ਰੋਜ਼ ਨਿੱਤ ਪੜ੍ਹਦੇ ਹਾਂ ਤੇ ਬਹਾਨੇਬਾਜ਼ੀ ਵਿੱਚ ਕਈ ਵਾਰੀ ਇਹ ਵੀ ਕਹਿ ਦਿੰਦੇ ਹਾਂ ਖਾਓ ਪੀਓ ਮੌਜਾਂ ਕਰੋ, ਮਹਾਰਾਜ ਕਹਿੰਦੇ ਨੇ ਹੱਸਦੇ ਹਾਂ ਖੇਲਦੇ ਹਾਂ ਪਹਿਨਦੇ ਹਾਂ ਖਵਦੇ ਹਾਂ, ਵਿੱਚੇ ਹੋਵੇ ਮੁਕਤ। ਬਹੁਤ ਹੁਜਤਬਾਜ਼ਾਂ ਨੇ ਇਹ ਗੱਲ ਵੀ ਕਹੀ ਹੈ, ਕਹਿੰਦੇ ਜੀ ਮਹਾਰਾਜ ਕਹਿੰਦੇ ਨੇ ਖਾਓ ਪੀਓ ਹੱਸੋ ਖੇਡੋ ਆਪੇ ਮੁਕਤੀ ਹੋ ਜਾਏ, ਲੇਕਿਨ ਉਹ ਪਹਿਲੀ ਤੁੱਕ ਕਿੰਨੇ ਪੜ੍ਹਨੀ, ਮੂਲ ਕਿੰਨੇ ਪੜ੍ਹਨਾ? ਮਹਾਰਾਜ ਕਹਿੰਦੇ ਨੇ ਨਾਨਕ ਸਤਿਗੁਰ ਭੇਟੇ, ਗੁਰੂ ਨਾਲ ਗੱਲ ਹੋਵੇ, ਗੁਰੂ ਨਾਲ ਸਾਂਝ ਹੋਵੇ, ਤੇ ਨਾਲੇ ਫਿਰ ਗੁਰੂ ਦੇ ਅਨਸਾਰੀ ਹੋ ਕੇ ਪੂਰੀ ਹੋਵੇ ਜੁਗਤ। ਤੇ ਹੁਣ ਗੁਰੂ ਦੇ ਨਾਲ ਸਾਂਝ ਪਾ ਕੇ, ਗੁਰੂ ਦੀ ਗੱਲ ਸੁਣ ਕੇ ਪੂਰੀ ਜੁਗਤ ਕੀ ਹੋਵੇਗੀ? ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਚੌਂਕੜਾ ਮਾਰ ਕੇ ਨਾਮ ਜਪਣਾ, ਨਿਤਨੇਮ ਕਰਨਾ, ਸਤਸੰਗਤ ਵਿੱਚ ਆਉਣਾ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਸਿੱਖੀ ਦੀਆਂ ਨਿਸ਼ਾਨੀਆਂ ਲਿਖੀਆਂ, ਜੋ ਸਾਹਿਬਾਂ ਨੇ ਸਾਹਿਬ ਗੁਰੂ ਰਾਮਦਾਸ ਸਾਹਿਬ ਨੇ ਪਾਵਨ ਬਾਣੀ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠਾ, ਉਹ ਜੇ ਤਾਂ ਉਹ ਜੁਗਤ ਧਾਰਨ ਕਰ ਲਈ ਤੇ ਫਿਰ ਤਾਂ ਤੇਰੀ ਹੱਸਦੇ ਹਾਂ ਖੇਲਦੇ ਹਾਂ ਪਹਿਨਦੇ ਹਾਂ ਖਾਵਦੇ ਹਾਂ ਵਿੱਚੇ ਹੋਵੇ ਮੁਕਤ, ਨਹੀਂ ਤਾਂ ਕਿਵੇਂ ਹੋ ਜਾਵੇ? ਹੱਸਣ ਖੇਡਣ ਨੂੰ ਤਾਂ ਜੀ ਕਰਦਾ ਹੈ, ਗੁਰੂ ਕੀ ਜੁਗਤ ਤੋਂ ਭੱਜੇਗਾ ਤੇ ਗੱਲ ਕਿਵੇਂ ਬਣੇ? ਮਹਾਰਾਜ ਕਹਿੰਦੇ ਨੇ ਤਿਨਕਾ ਖਾਧਾ ਪਹਿਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰਿ ਰਾਜਾ। ਉਹਦਾ ਖਾਣਾ ਪੀਣਾ ਪਹਿਨਣਾ ਹੱਸਣਾ ਖੇਡਣਾ ਸਾਰਾ ਕੁਝ ਪਵਿੱਤਰ ਹੈ ਜਿਹੜੇ ਨਾਲ ਨਾਲ ਵਾਹਿਗੁਰੂ ਦੇ ਨਾਮ ਨਾਲ ਰੱਤੇ ਲੋਕ, ਨਾਮ ਜਪਣ ਵਾਲੇ ਲੋਕਾਂ ਦਾ ਇਹ ਸਾਰਾ ਕੁਝ ਸਫਲ ਹੈ।

ਜਿਹੜੇ ਟੁੱਟੇ ਹੋਏ ਨੇ ਤੇਲੇ ਪਾਸੇ ਉਹ ਮਹਾਰਾਜ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਹਿਰਦੇ ਨਾ ਆਵੇ ਯਾਰ ਜੇ ਵਾਹਿਗੁਰੂ ਚੇਤੇ ਨਹੀਂ ਤੇ ਸਾਰਾ ਕੁਝ ਜਿਹੜਾ ਬੇਕਾਰ ਹੋ ਜਾਏਗਾ ਬੋਝ ਬਣ ਜਾਏਗਾ ਪਰ ਇਹਦੀ ਇੱਕ ਜ਼ਿੰਮੇਵਾਰੀ ਹੈ ਸਾਡੇ ਤੇ ਅਸੀਂ ਜੋ ਕੁਝ ਖਾਂਦੇ ਪੀਂਦੇ ਪਹਿਨਦੇ ਪਏ ਹਾਂ ਇਹ ਸਫਲਾ ਕਰਦੇ ਹਾਂ ਕਿ ਨਹੀਂ ਗੁਰੂ ਕੀ ਦਾਤ ਹੈ ਜੀਵਨ ਪ੍ਰਭੂ ਦੀ ਦਾਤ ਹੈ ਜੀਵਨ ਸਫਲਾ ਕਰ ਰਹੇ ਹਾਂ ਕਿ ਜੀਵਨ ਦੇ ਸਵਾਸਾਂ ਦੀ ਪੂੰਜੀ ਲੁੱਟ ਰਹੀ ਹੈ ਕਿਤੇ ਸੱਪ ਦੀ ਤਪਦੀ ਸੜਦੀ ਆਰਜਾ ਵਾਂਗੂ ਅਸੀਂ ਜੀਵਨ ਦਾ ਬੋਝ ਤਾਂ ਨਹੀਂ ਢੋ ਰਹੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਆਰ ਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਇਸ ਤਰ੍ਹਾਂ ਹਾਰ ਕੇ ਤਾਂ ਨਾ ਤੁਰ ਜਾਣਾ ਹੋਵੇਗਾ ਮਹਾਰਾਜ ਕਹਿੰਦੇ ਨੇ ਨਹੀਂ ਕੁਛ ਹੋਣਾ ਹੈ ਕੁਝ ਰੇਣ ਹੋਣਾ ਹੈ ਕੁਝ ਪਾਉਣਾ ਹੈ ਕੁਝ ਲੱਭਣਾ ਹੈ ਤੇ ਕੁਝ ਕਰਕੇ ਲੱਭਣਾ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਸੰਸਾਰ ਦੇ ਆਮ ਲੋਕ ਕਰ ਰਹੇ ਨੇ ਕਛੂ ਨਾ ਸਮਝੇ ਕਬੂ ਨਾ ਸਮਝੇ ਅਗਿਆਨ ਗਵਾਰਾ ਬੌਰ ਬੌਰ ਲੱਭਦੇ ਹੋ ਜੰਜਾਰਾ ਜੰਜਾਲਾ ਵਿੱਚ ਜਾਣ ਜਾਣ ਕੇ ਪੈਰ ਪਾਉਂਦਾ ਤਿੱਖੇ ਨਾਦ ਕਰਨ ਸੁਣ ਪੀਨਾ ਹਰਜਾ ਸੁਣਤ ਆਲਸ ਮਨ ਕੀਨਾ ਬਾਗਾਂ ਵਾਲੇ ਨੇ ਜਿਹਨਾਂ ਨੂੰ ਬਾਣੀ ਮਿੱਠੀ ਲੱਗਦੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਿੱਖ ਬੈਠੇ ਨੇ ਇੱਕ ਪ੍ਰੇਮੀ ਨੇ ਸਵਾਲ ਕੀਤਾ ਸੀ ਕਹਿਣ ਲੱਗਾ ਮਹਾਰਾਜ ਦਿਨ ਚੜ੍ਹਦਾ ਹੈ ਉਹਦੀਆਂ ਕੁਝ ਨਿਸ਼ਾਨੀਆਂ ਨੇ ਜੀਵ ਜੰਤੂ ਬੋਲਣ ਲੱਗ ਪੈਂਦੇ ਨੇ ਪਤਾ ਲੱਗਦਾ ਦਿਨ ਜਾਗ ਪਿਆ ਸੂਰਜ ਚੜ੍ਹਨ ਵਾਲਾ ਹੋ ਗਿਆ ਦਿਨ ਆ ਰਿਹਾ ਰਾਤ ਖਤਮ ਹੋ ਗਈ ਹੈ ਸਮਾਂ ਬਦਲ ਰਿਹਾ ਮੋਰ ਬੋਲਦੇ ਨੇ ਪਤਾ ਲੱਗਦਾ ਹੈ ਬੱਦਲ ਆ ਗਏ ਕੋਇਲਾਂ ਬੋਲਦੀਆਂ ਨੇ ਪਤਾ ਲੱਗਦਾ ਹੈ ਸਾਵਣ ਆ ਗਿਆ ਪਪੀਏ ਬੋਲਦੇ ਨੇ ਪਤਾ ਲੱਗਦਾ ਹੈ ਹਾਰ ਤਪ ਰਿਹਾ ਪਾਤਸ਼ਾਹ ਜਿਸ ਵੇਲੇ ਫੁੱਲ ਖਿੜਦੇ ਨੇ ਪੌਰਿਆਂ ਦੀਆਂ ਗੁਜ਼ਾਰਾਂ ਐਲਾਨ ਕਰਦੀਆਂ ਨੇ ਬਹਾਰ ਆ ਗਈ ਮਹਾਰਾਜ ਪ੍ਰਕਿਰਤੀ ਜਾਗਦੀ ਹੈ ਸੰਸਾਰ ਤਬਦੀਲੀਆਂ ਵਾਪਰਦੀਆਂ ਨੇ ਤੇ ਪਤਾ ਲੱਗਦਾ ਉਹਦਾ ਐਲਾਨ ਹੁੰਦਾ ਤੇ ਸਿੱਖ ਵਿੱਚ ਬੰਦੇ ਵਿੱਚ ਪ੍ਰਕਿਰਤੀ ਆਵੇ ਇਹਦੇ ਅੰਦਰ ਕੋਈ ਤਬਦੀਲੀ ਆਵੇ ਇਹਦੇ ਅੰਦਰ ਕੋਈ ਕ੍ਰਾਂਤੀ ਜਾਗੇ ਮਨੁੱਖ ਦੇ ਅੰਦਰ ਕੋਈ ਹੋਸ਼ਮੰਦੀ ਆਵੇ ਇਹਦੀ ਵੀ ਕੋਈ ਨਿਸ਼ਾਨੀ ਹੈ ਬੰਦੇ ਦਾ ਪਤਾ ਲੱਗ ਸਕਦਾ ਮਨੁੱਖ ਦੇ ਮਨ ਵਿੱਚ ਕੋਈ ਜਾਗਰਤ ਆਵੇ ਇਹਦੀ ਵੀ ਕੋਈ ਨਿਸ਼ਾਨੀ ਹੈ ਤੇ ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਨੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਨੇ ਸਿੱਖੋ ਬੜੀ ਸਧਾਰਨ ਜੀ ਗੱਲ ਹੈ ਮ੍ਰਿਦ ਲਾ ਗਏ ਮਨ ਗੁਰ ਕੀ ਬਾਣੀ ਮਨ ਜਾਗਣ ਕੀ ਹੈ ਨਿਸ਼ਾਨ ਜਿਸ ਦਿਨ ਤੁਹਾਡੇ ਮਨ ਨੂੰ ਗੁਰੂ ਕੀ ਬਾਣੀ ਮਿੱਠੀ ਲੱਗਣ ਲੱਗ ਪਵੇ ਸਮਝ ਲੈਣਾ ਮਨ ਜਾਗ ਜਿਵੇਂ ਸਾਰੇ ਕੁਝ ਦੀ ਤਬਦੀਲੀਆਂ ਅਸੀਂ ਕੁਝ ਨਾ ਕੁਝ ਸੰਕੇਤ ਲੱਭਣੇ ਆ ਕੁਝ ਨਾ ਕੁਝ ਇਸ਼ਾਰੇ ਲੱਭ ਲੈਂਦੇ ਹਾਂ ਕੋਈ ਇਸ਼ਾਰਾ ਹੋ ਗਿਆ ਪਤਾ ਲੱਗਿਆ ਕੋਈ ਤਬਦੀਲੀ ਆ ਇਸ ਤਰ੍ਹਾਂ ਮਨ ਜਾਗਣ ਦੀ ਇਹ ਨਿਸ਼ਾਨੀ ਹੈ ਕਿ ਬਾਣੀ ਮਿੱਠੀ ਲੱਗੇ ਕੀਰਤਨ ਮਿੱਠਾ ਲੱਗੇ ਤੇ ਜੇ ਇੱਥੇ ਆ ਕੇ ਮਾਨਣ ਲੱਗੇ ਸਮਝ ਲੈਣਾ ਮਨ ਵਿੱਚ ਕਠੋਰਤਾ ਹੈ ਔਰ ਮਹਾਰਾਜ ਕਹਿੰਦੇ ਨੇ ਜਿਣ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ ਅਮਲ ਤਾਂ ਆਉਂਦੇ ਹੀ ਨਹੀਂ ਫੁਰਸਤ ਹੀ ਨਹੀਂ ਕਹਿੰਦੇ ਨੇ ਵਕਤ ਨਹੀਂ ਮਿਲਦਾ ਹਾਲਾਂਕਿ ਵਕਤ ਬੜਾ ਹੈ ਖਿਮਾ ਕਰਨਾ ਯੁੱਧ ਕਿਹੜਾ ਸੀ ਬਜ਼ੁਰਗਾਂ ਨੇ ਵੇਖਿਆ ਜਦੋਂ ਗੱਡਿਆਂ ਤੇ ਸਫ਼ਰ ਕਰਦੇ ਸੀ ਅੱਜ ਹਵਾਈ ਜਹਾਜ਼ਾਂ ਦੇ ਸਫ਼ਰ ਉਦੋਂ ਹੱਥੀਂ ਕੰਮ ਹੁੰਦੇ ਸੀ ਅੱਜ ਮਸ਼ੀਨਾਂ ਨਾਲ ਕੰਮ ਹੁੰਦੇ ਮਹੀਨਿਆਂ ਦੇ ਕੰਮ ਘੰਟਿਆਂ ਤੇ ਆ ਗਏ ਆ ਬੀਬੀਆਂ ਕੱਪੜੇ ਸੀਨ ਬਹਿੰਦੀਆਂ ਸਨ ਮਹੀਨਾ ਮਹੀਨਾ ਲਾ ਕੇ ਤੇ ਇੱਕ ਤ੍ਰਿਓਰ ਬਣਦਾ ਸੀ ਆ ਦੋ ਤਿੰਨ ਕੱਪੜੇ ਸੀਂਦੀਆਂ ਮਹੀਨਾ ਮਹੀਨਾ ਹੱਥ ਦੀਆਂ ਸੂਈਆਂ ਨਾਲ ਅੱਜ ਸੀਤੇ ਸਤਾਏ ਮਿਲ ਗਏ ਸਮਾਂ ਤਾਂ ਬੜਾ ਬਚਣਾ ਚਾਹੀਦਾ ਸੀ ਪੱਕੀਆਂ ਪਕਾਈਆਂ ਰੋਟੀਆਂ ਪਿਸੇ ਪਿਸਾਏ ਆਟੇ ਘਰ ਵਿੱਚ ਪਾਣੀ ਘਰ ਵਿੱਚ ਬਾਲਣ ਹਰ ਇੱਕ ਚੀਜ਼ ਦੀ ਇੰਨੀ ਸਹੂਲਤ ਬਿਜਲੀ ਦੇ ਬਟਨਾਂ ਨੇ ਸਾਰੇ ਕੰਮਾਂ ਨੂੰ ਕਿਤਨਾ ਆਸਾਨ ਕਰ ਦਿੱਤਾ ਤੇ ਬੰਦਿਆ ਤੇਰਾ ਵਕਤ ਕਿੱਧਰ ਗਿਆ ਤੇਰਾ ਸਮਾਂ ਕਿੱਧਰ ਗਿਆ ਤੂੰ ਇਹ ਨਹੀਂ ਕਹਿ ਸਕਦਾ ਮੇਰੇ ਕੋਲ ਸਮਾਂ ਨਹੀਂ ਇਹ ਕਹਿ ਲੈ ਕਿ ਤੇਰੇ ਕੋਲ ਹੋਸ਼ ਨਹੀਂ ਸਮਾਂ ਇਹ ਤਾਂ ਕਹਿ ਸਕਦੇ ਹਾਂ ਇਹ ਨਾ ਕਹੀਂ ਮੇਰੇ ਕੋਲ ਸਮਾਂ ਨਹੀਂ ਇਹ ਗਲਤ ਬਹਾਨਾ ਹੋਵੇਗਾ ਕਿਸੇ ਮੰਨਣਾ ਨੀਯਤ ਨਾ ਹੋਵੇਗੀ ਜਿਹਨਾਂ ਦੀ ਨੀਯਤ ਹੋਵੇਗੀ ਨਾ ਉਹਨਾਂ ਨੂੰ ਗੁਰੂ ਕੀ ਬਾਣੀ ਮਿੱਠੀ ਲੱਗੇਗੀ ਤਾਂ ਆ ਕੇ ਆਉਣਗੇ ਤੇ ਸੁਣਨਗੇ ਤੇ ਜਦੋਂ ਗੁਰੂ ਕੇ ਚਰਨਾਂ ਵਿੱਚ ਮਨ ਟਿਕ ਜਾਵੇ ਸਮਝ ਲੈਣਾ ਮਨ ਵਿੱਚ ਕੋਈ ਜਾਗਰਤੀ ਕੋਈ ਤਬਦੀਲੀ ਆ ਰਹੀ ਤੇ ਜਿਹਨਾਂ ਨੂੰ ਨਹੀਂ ਪਈ ਆਉਂਦੀ ਮਹਾਰਾਜ ਕਹਿੰਦੇ ਨੇ ਜਿਣ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ ਉਹ ਗੁਰੂ ਕੇ ਨੇੜੇ ਬੈਠਾ ਹੀ ਨਹੀਂ ਜਾਂਦਾ ਉਹਨਾਂ ਕੋਲ ਤੇ ਜੇ ਕਦੇ ਫਸ ਜਾਣ ਆ ਜਾਣ ਫਸੇ ਹੀ ਕਹਿਣਾ ਚਾਹੀਦਾ ਜੇ ਆ ਜਾਣ ਤੇ ਫਿਰ ਉਹ ਪਾਸੇ ਮਾਰਦੇ ਵਕਤ ਕੱਢਦੇ ਨੇ ਓਏ ਵਲ ਛਲ ਕਰ ਝੱਤ ਕੱਢਦੇ ਫਿਰ ਜਾਏ ਬੈਨ ਕੁੜ ਕਿਉਂਕਿ ਉੱਥੇ ਸੱਚ ਵਰਤਦਾ ਕੁੜਿਆਰਾ ਜਿੱਤ ਉਦਾਸ ਓਏ ਵਲ ਛਲ ਕਰ ਝੱਤ ਕੱਢਦੇ ਫਿਰ ਜਾਏ ਬੈਨ ਕੁੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਕੱਢੀ ਮਨ ਵੇਖੋ ਕਰ ਨਿਰਦਾਸ
ਇਹ ਮਨ ਨਾਲ ਲੱਗੇ ਬਾਣੀ ਵਿੱਚ, ਸਮਝ ਲੈਣਾ ਮਨ ਕਠੋਰ ਹੈ, ਇਹਨੂੰ ਨਰਮ ਕਰਨਾ ਹੈ, ਇਹਨੂੰ ਕਿਸੇ ਤਰੀਕੇ ਨਾਲ ਵਲਵਲਾ ਕੇ ਲਿਆਉਣਾ ਗੁਰੂ ਕੀ ਬਾਣੀ ਵਿੱਚ। ਪਿਖੇ ਨਾਦ ਕਰਨ ਸੁਣ ਪੀਨਾ, ਹਰ ਜਾ ਸੁਣਤ ਆਲਸ ਮਨ ਕੀਨਾ, ਦਿਸ਼ਟ ਨਾਹੀ ਰੇ ਪੇਖਤ ਅੰਧੇ, ਚੋੜ ਜਾਏ ਝੂਠੇ ਸਭ ਧੰਦੇ, ਅਰਦਾਸ ਕਰੀਏ ਕਹੋ ਨਾਨਕ ਪ੍ਰਭ ਬਖਸ਼ ਕਰੀ ਜਾਏ, ਕਰ ਕਿਰਪਾ ਮੋਏ ਸਾਧ ਸੰਗਦੀ ਜਾਏ।

ਨਹੀਂ ਮੇਰੇ ਜਿਹਾ ਹੋਰ ਕੋਈ ਪਰ ਮੈਂ ਤਾਂ ਦੂਜੇ ਪਾਸੇ ਸੋਚਣਾ ਮੇਰੇ ਵਰਗਾ ਸੋਹਣਾ ਕੋਈ ਨੀ ਮੇਰੇ ਵਰਗਾ ਜਵਾਨ ਕੋਈ ਨੀ ਮੇਰੇ ਵਰਗਾ ਬਲਵਾਨ ਕੋਈ ਨੀ ਮੇਰੇ ਵਰਗਾ ਵਿਦਵਾਨ ਕੋਈ ਨੀ ਮੈਂ ਤਾਂ ਜਦ ਵੀ ਸੋਚਿਆ ਇਸ ਪੱਖੋਂ ਸੋਚਿਆ ਅਗਰ ਭਾਈ ਗੁਰਦਾਸ ਜੀ ਕਹਿੰਦੇ ਨੀ ਦੂਜਾ ਪੱਖ ਵੇਖ ਉਹ ਤੇਰਾ ਛੁਪਿਆ ਰਹਿ ਗਿਆ ਮਨੁੱਖ ਦੀ ਵਿਡੰਬਣਾ ਦੇਖੋ ਇਹਦੀ ਟ੍ਰੈਜਡੀ ਦੇਖੋ ਇਹਦੀ ਸ਼ਕਤੀ ਕਿਵੇਂ ਟੋਟੇ ਟੋਟੇ ਹੋ ਰਹੀ ਜੋ ਕੁਝ ਨਹੀਂ ਹੈ ਉਹ ਵਿਖਾਉਣਾ ਚਾਹੁੰਦਾ ਜੋ ਕੁਝ ਹੈ ਇਹ ਲੁਕਾਉਣਾ ਚਾਹੁੰਦਾ ਤੇ ਜੋ ਕੁਝ ਇਹਨੂੰ ਹੋਣਾ ਚਾਹੀਦਾ ਉਹ ਭੁਲਾਉਣਾ ਚਾਹੁੰਦਾ ਕੈਸੀ ਬੰਦੇ ਦੇ ਪੱਲੇ ਕੀ ਰਹਿ ਗਏ ਮਨੁੱਖ ਦੀ ਸਾਰੀ ਸ਼ਕਤੀ ਟੋਟੇ ਟੋਟੇ ਹੋ ਕਿਤਨੀ ਇਹਦੀ ਤਾਕਤ ਇਸ ਕੰਮ ਤੇ ਲੱਗ ਗਈ ਕਿ ਜੋ ਕੁਝ ਮੈਂ ਹਾਂ ਉਹ ਲੁਕਿਆ ਰਹਿ ਜਾ ਲੋਕੀ ਨਾ ਵੇਖ ਲੈਣ ਔਰ ਇੰਨਾ ਲੁਕਾਇਆ ਆਪਣੇ ਆਪ ਨੂੰ ਆਪਣੇ ਆਪ ਦਾ ਆਪ ਹੀ ਪਤਾ ਨਾ ਰਹਿ ਗਿਆ ਮੈਂ ਕੀ ਲੋਕਾਂ ਦੀਆਂ ਨਿਗਾਹਾਂ ਤੋਂ ਕੋਈ ਚੀਜ਼ ਛੁਪਾਈ ਜਾਵੇ ਤੇ ਆਪਣੀ ਨਿਗਾਹ ਤੋਂ ਵੀ ਛੁਪ ਜਾਵੇ ਘਰ ਚ ਪਈ ਕੋਈ ਵਸਤੂ ਅਸੀਂ ਚਾਹੀਏ ਘਰ ਵਿੱਚ ਆਉਣ ਵਾਲਾ ਨਾ ਵੇਖੇ ਅਸੀਂ ਉੱਤੇ ਕੱਪੜਾ ਪਾ ਦਿੰਦੇ ਕੱਜ ਦਿੰਦੇ ਹਾਂ ਟੱਕ ਦਿੰਦੇ ਹਾਂ ਰੱਖ ਦੇਣੇ ਆ ਲੁਕਾ ਕੇ ਹੁੰਦਾ ਕੀ ਏ ਆਪ ਹੀ ਭੁੱਲ ਜਾਂਦੀ ਵੀ ਘਰ ਚ ਹੈ ਸੀ ਕਿ ਨਹੀਂ ਰੱਖੀ ਹੋਈ ਵਸਤੂ ਲੁਕਾਈ ਹੋਈ ਵਸਤੂ ਆਪਣੇ ਚੇਤੇ ਤੋਂ ਲੈ ਜਾਂਦੀ ਮੈਂ ਨਿੰਦਕ ਹਾਂ ਮੈਂ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦਾ ਮੈਂ ਕਿਰਤ ਘਣ ਹਾਂ ਮੈਂ ਕਿਸੇ ਨੂੰ ਕਵਾਂਗਾ ਮੈਂ ਕਾਮੀ ਹਾਂ ਮੈਂ ਕ੍ਰੋਧੀ ਹਾਂ ਮੈਂ ਕਿਸੇ ਨੂੰ ਨਹੀਂ ਕਵਾਂਗਾ ਲੁਕਾਵਾਂਗਾ ਤੇ ਹੁੰਦਾ ਕੀ ਏ ਆਪ ਨੂੰ ਨਹੀਂ ਪਤਾ ਰਹਿੰਦਾ ਕਿ ਮੈਂ ਕਾਮੀ ਹਾਂ ਆਪਣੀ ਨਿਗਾਹ ਤੋਂ ਆਪਣਾ ਆਪ ਹੀ ਉਜਲ ਹੋਵੇ ਗੁਨਾਹ ਅੰਦਰ ਪਲਦੇ ਰਹੇ ਅੰਦਰ ਪਏ ਹੋਏ ਦੋਸ਼ ਅੰਦਰ ਪਏ ਹੋਏ ਦੋਖ ਅੰਦਰ ਟਿਕੇ ਰਹਿ ਗਏ ਇਹਦੇ ਨਾਲੋਂ ਬਿਹਤਰ ਤਾਂ ਇਹ ਸੀ ਜਾਂ ਤਾਂ ਆਪ ਨਿਗਾਹ ਰੱਖਦਾ ਤੀ ਜਾਂ ਦੂਜਿਆਂ ਨੂੰ ਨਿਗਾਹ ਰੱਖਣ ਦਿੰਦਾ ਕੀ ਹਰਜ ਸੀ ਲੋਕ ਵੇਖ ਲੈਂਦੇ ਥੋੜਾ ਜਿਹਾ ਮਾੜਾ ਕਹਿ ਲੈਂਦੇ ਲੇਕਿਨ ਘੱਟੋ ਘੱਟ ਦੋਖ ਘਰੋਂ ਸੁੱਟਣ ਦੀ ਘਰੋਂ ਕੱਢਣ ਦੀ ਗੱਲ ਤਾਂ ਬਣ ਜਾਂਦੀ ਭਾਈ ਗੁਰਦਾਸ ਜੀ ਨੇ ਮਨੁੱਖ ਦੀ ਇਸ ਕਮਜ਼ੋਰੀ ਵੱਲ ਨਿਗਾਹ ਪਵਾਈ ਭਾਈ ਸਾਹਿਬ ਕਹਿੰਦੇ ਨੇ ਆਓ ਆਪਣੇ ਵੱਲ ਵੇਖੀ ਲੋਕਾਂ ਵੱਲ ਵੇਖਦੇ ਰਹਾਂਗੇ ਆਪਣਾ ਆਪ ਲੁਕਾਉਂਦੇ ਰਹਾਂਗੇ ਗਲਤੀ ਹੋ ਜਾਵੇ ਬਹੁਤ ਤਾਕਤ ਲੱਗਦੀ ਬੜੀ ਸ਼ਕਤੀ ਲੱਗਦੀ ਜੋ ਕੁਛ ਮੈਂ ਨਹੀਂ ਹਾਂ ਉਹ ਵਿਖਾਉਣ ਤੇ ਵੀ ਸ਼ਕਤੀ ਲੱਗਦੀ ਹੈ ਜੋ ਕੁਛ ਮੈਂ ਹਾਂ ਉਸ ਨੂੰ ਲੁਕਾਉਣ ਤੇ ਵੀ ਸ਼ਕਤੀ ਲੱਗਦੀ ਔਰ ਜਿਹੜਾ ਕਹਿੰਦੇ ਨਾ ਕੋਈ ਚੀਜ਼ ਚੇਤੇ ਕਰਨੀ ਹੋਵੇ ਤੇ ਮੱਥੇ ਤੇ ਹੱਥ ਮਾਰਦਾ ਬੰਦਾ ਤੇ ਕਈ ਵਾਰੀ ਐਸਾ ਵੀ ਹੁੰਦਾ ਕੋਈ ਚੀਜ਼ ਬੰਦਾ ਭੁਲਾਉਣਾ ਚਾਹੁੰਦਾ ਹੋਵੇ ਤੇ ਭੁੱਲਦੀ ਨਾ ਹੋਵੇ ਉਹਦੇ ਤੇ ਵੀ ਬੜਾ ਜ਼ੋਰ ਲੱਗਦਾ ਕਈ ਤਾਂ ਪਾਗਲ ਲੋਕ ਸ਼ਰਾਬਾਂ ਪੀਣ ਤੁਰ ਪੈਂਦੇ ਨੇ ਸ਼ਰਾਬ ਪੀ ਕੇ ਭੁਲਾ ਦੇਵਾਂ ਕਿਸੇ ਹੋਰ ਪਾਸੇ ਪਰਚ ਜਾਵਾਂ ਭੁੱਲ ਜਾਵਾਂ ਕੋਈ ਡਰਾਉਣੀ ਚੀਜ਼ ਵੇਖ ਲਈ ਕੋਈ ਗੁਨਾਹ ਹੁੰਦਾ ਵੇਖ ਲਿਆ ਕਿ ਗੁਨਾਹ ਕਰਦਿਆਂ ਖਿਆਲ ਆ ਗਿਆ ਤੇ ਬੰਦਾ ਚਾਹੁੰਦਾ ਉਹ ਜਿਹੜਾ ਬੋਝ ਦਿਮਾਗ ਤੇ ਹੈ ਜੋ ਸੌਣ ਨਹੀਂ ਦਿੰਦਾ ਖਾਣ ਨਹੀਂ ਦਿੰਦਾ ਬਹਿਣ ਨਹੀਂ ਦਿੰਦਾ ਉਸ ਬੋਝ ਨੂੰ ਲਾਉਣ ਵਾਸਤੇ ਬੰਦਾ ਭੁਲਾਉਣਾ ਚਾਹੁੰਦਾ ਬੜੀ ਤਾਕਤ ਲੱਗਦੀ ਹੈ ਭੁਲਾਉਣ ਤੇ ਵੀ ਬੜੀ ਤਾਕਤ ਲੱਗਦੀ ਤੇ ਬੰਦੇ ਦੀ ਸ਼ਕਤੀ ਜੇ ਇਸੇ ਪਾਸੇ ਲੱਗਦੀ ਰਹੀ ਮਾਫ਼ ਕਰਨਾ ਤੇ ਕਮਾਉਣ ਵਾਸਤੇ ਕਿਹੜੀ ਸ਼ਕਤੀ ਰਹਿ ਜਾਵੇਗੀ ਗੁਰਮਤ ਧਰਮ ਭਗਤੀ ਕਮਾਉਣ ਵਾਸਤੇ ਤਾਕਤ ਕਿੱਥੋਂ ਲਿਆਵੇਗਾ ਸਾਰੀ ਤਾਕਤ ਤਾਂ ਟੋਟੇ ਟੋਟੇ ਹੋ ਰਹੀ ਭਾਈ ਸਾਹਿਬ ਕਹਿੰਦੇ ਨੇ ਨਹੀਂ ਜੋ ਕੁਛ ਤੂੰ ਹੈ ਉਹ ਵੇਖ ਲੈਣ ਦੇ ਲੋਕਾਂ ਨੂੰ ਬਲਕਿ ਚੰਗਾ ਕਰ ਜੇ ਲੋਕੀ ਨਹੀਂ ਵੇਖਦੇ ਤੇ ਆਪੇ ਹੀ ਦੱਸਦੇ ਤੇ ਜੇ ਤੇਰੀ ਜ਼ਰੂਰਤ ਨਹੀਂ ਨਾ ਪੈਂਦੀ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਸ ਤਰ੍ਹਾਂ ਕਰ ਗੁਰੂ ਅੱਗੇ ਹੀ ਕਹਿ ਦੇ ਧੰਨ ਗੁਰੂ ਕਲਗੀਧਰ ਸਾਹਿਬ ਦਸਮ ਪਾਤਸ਼ਾਹ ਨੇ ਇੱਕ ਬੜੀ ਪਿਆਰੀ ਪਰੰਪਰਾ ਬਣਾਈ ਉਹ ਕਹਿੰਦੇ ਨੇ ਬੱਜਰ ਕੁਰੈਤ ਹੋ ਜਾਵੇ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਜਾਓ ਕਿਉਂਕਿ ਗੁਰੂ ਦਾ ਰੂਪ ਨੇ ਮਤ ਸ਼ਰਮ ਕਰੋ ਇਹਨਾਂ ਦੇ ਸਾਹਮਣੇ ਆ ਕੇ ਬੈਠ ਜਾਓ ਤੇ ਕਹਿ ਦਿਓ ਗੁਰੂ ਰੂਪ ਖਾਲਸਾ ਜੀ ਮੈਥੋਂ ਰੋਮਾਂ ਦੀ ਬੇਅਦਬੀ ਹੋ ਗਈ ਮੈਨੂੰ ਖਿਮਾ ਕਰ ਦਿਓ ਲਾ ਦਿਓ ਤਨਖਾਹ ਗੁਨਾਹਗਾਰ ਹਾਂ ਲਾਓ ਸਜ਼ਾ ਮੈਨੂੰ ਪਰ ਮੈਨੂੰ ਮਾਫ਼ ਕਰ ਦਿਓ ਮੈਂ ਅੱਗੋਂ ਤੋਂ ਰਾਹ ਪੈ ਜਾਵਾਂ ਮੇਰੀ ਨਿਗਾਹ ਵਿੱਚ ਮੈਲ ਆ ਗਈ ਮੇਰੇ ਕੋਲੋਂ ਬੱਜਰ ਕੁਰੈਤ ਹੋ ਗਈ ਪਰ ਇਸਤਰੀ ਪਰ ਪੁਰਖ ਸੰਗ ਹੋ ਗਿਆ ਮੈਨੂੰ ਖਿਮਾ ਕਰੋ ਮੈਨੂੰ ਰਾਹ ਪਾਓ ਤੇ ਜੇ ਨਹੀਂ ਦੱਸਾਂਗਾ ਪੰਜਾਂ ਪਿਆਰਿਆਂ ਨੂੰ ਨਹੀਂ ਦੱਸਾਂਗਾ ਖਾਲਸੇ ਅੱਗੇ ਨਹੀਂ ਰੱਖਾਂਗਾ ਗੁਰੂ ਅੱਗੇ ਨਹੀਂ ਰੱਖਾਂਗਾ ਦੋਸ਼ ਅੰਦਰ ਰਹੇਗਾ ਚੱਲਦਾ ਰਹੇਗਾ ਪਲਦਾ ਰਹੇਗਾ ਵੱਧਦਾ ਰਹੇਗਾ ਗੁਨਾਹਗਾਰੀ ਚਲਦੀ ਰਹੇਗੀ ਨਹੀਂ ਗੁਨਾਹਾਂ ਤੇ ਨਿਗਾਹ ਰੱਖਣ ਦੀ ਲੋੜ ਔਰ ਇੱਕ ਹੋਰ ਗੱਲ
तुसा देखिया घरां विच ते बाहर कुछ जानवर ऐसे भी हुंदे ने जेड़े अपना आप छुपाउंदे ने, जिन्हां दे डंग विच जहर हुंदी वो अपने आप नूं लुका के रखदे ने, क्योंकि उन्हां नूं पता है साडी जहर दे कारण करके संसार साडा दुश्मन है। असी डंग मारन वाले इस करके अगले डंग चुकी फिरदे ने साडे खिलाफ। सप नूं भी पता है, पिछू नूं भी पता है, इन्हां नूं पता है कि साडे खिलाफ डंग चुकी होई है जिन्हां नूं साडे कोलों खतरा है, ते फिर ये अख बचाउंदे ने। ध्यान देना, सप ते निगाह पै जावे एक कतराएगा, अगा पिछा होण दा जतन करेगा, पिछू हनेरे विच तां अपना दा लाउण दा जतन करेगा, लेकिन जे चानण कर दिओ ते भज के खूंजे च वड़न दी कोशिश करेगा। उहनूं पता है कि मेरे बारे जानदे ने मैनूं मारदे ने। बिल्कुल इसे तरह डंग मारन वाले जानवरां वांग जिहड़े दोष ने ना बुराइयां, ये भी मनुख नूं अग्ञान दे हनेरे विच डंगदियां ने। जे किते बंदा अपने आप ते निगाह मारनी शुरू कर दे, अपने आप नूं देखण दा जतन करे ना कि मैं की हां, मेरे अंदर काम कितना है, क्रोध कितना है, मेरे अंदर हंकार कितना है, मेरे अंदर निंदा कितनी है, ईरखा कितनी है, इन्हां नूं भजना पै जाणगी। इन्हां दोषां नूं घबराहट पैदा हो जाएगी कि तां बंदा जिस नूं असां डंगना है तां वेख रहे सन, ये डंग नहीं मारन देवेगा, ये जहर नहीं घोलन देवेगा, ये सुचेत हो गया, फिर ये जीवन विचों लठ जांदे ने। सिर्फ निगाह रखण दी लोड़ है। भाई साहब भाई गुरदास जी, क्योंकि आप पूर्ण गुरसिख, गुरु के सामने अपने दोष रख देण वाले, गुरमत लैण वाले, दुरमत तजन वाले ने, वो अपने आप ते निगाह रखदे ने, ते सानू अपने आप ते निगाह रखण वास्ते एक बड़ा प्यारा जिहा ढंग दसदे ने। वो कंजरे किरत घर नहीं बनना, गुनाहगार नहीं बनना, ते निगाह मारिए ते कुछ अंदर पिया नजर आ जाएगा। कहने हो अपराधी गुनाहगार, अपराधी कहने जिसने अपराध कर लिया हो, दोष कर लिया हो, जिदे कोलो गुनाह हो गया हो, कहने एक मुलजम हुंदा है ते एक मुजरम हुंदा है। मुलजम हुंदा है जिते इल्जाम दोष धरिया गया हो कि इसने हो सकता है गुनाह किया, लेकिन जिसले साबित हो जावे इन्हें गुनाह किया फिर कहते ने मुलजम नहीं मुजरम है, इहदे कोलो जुर्म होया है, पक्की गल। मुलजम तो मुजरम हो जाता है, ते जेड़ा बंदा मान ही लवे ना, कन्फेस कर लवे, वह कहता जी मैं मुजरम हाँ, वह नहीं कहता मैं मुलजम हाँ। मुलजम तो उहदे उत्ते इल्जाम लाया जाए, मुजरम हुंदा जिहड़ा मन लवे या जिहदा साबित हो जाए। भाई साहब कहते ने मुजरम बन के गुरु के चरणा विच कटहरे च खड़े हो जाओ, मन लई हो अपराधी गुनाहगार हो, बेमुख मंदा चोर यार जुआर हो। कई बार ऐसा भी होया होगा गुनाह मैं कीते नहीं, या मैं तो होए नहीं, या मौका नहीं मिले। कई तरह के गुनाहगार ने, एक वो होंगे ने जेड़े कर लेंदे ने फड़े नहीं जाते, एक होंगे ने जेड़े करते ने फड़े जाते ने सजा मिल जाती, एक भी होंगे ने माफ करना जेड़े करना चाहते ने दा नहीं लगा। अंदर गुनाह पल रहा है, अंदर गुनाह की बिरती चल रही, घट गुनाहगार हो भी कोई नहीं, दा नहीं लगा लेकिन करना चाहता है। तिने ही गुनाहगार भाई साहब कहते ने हो अपराधी गुनाहगार हो, बेमुख मंदा चोर यार जुआर हो। जुआ एक खेडता है पिया, फड़िया गया, एक खेडता है पिया नहीं फड़िया गया, एक खेड नू जी करता है डरदा नहीं पिया खेडता, उथे दा उथे ही खड़ा, कोई वखरा नहीं खड़ा उन्हां दा। एक शराब पी रहा है डिग रहा है, एक शराब पी के मुंह च खुशबू घोल लैंदा है पता नहीं लगन देंदा, आके छेती नाल सौ जांदा है नहीं पता लगा। एक वो है जिदा शराब पीन नू जी करदा है ते डाक्टर ने रोक रखिया है, या करदिया तो डरदा नहीं पीता, इको ही थां ते खड़े, तिने ही गुनाहगार। भाई साहब कहते जे अंदर चोरी है कर ली है, फड़े गए नहीं कीती, करन नू जी करदा है ता भी चोर है, ते कदे कदे अपने आप ते निगाह एवें मारनी चाहिए है, करन नू जी करदा है, गुनाह करन दी बिरती अंदर खड़ी है कि गुनाह करके फड़े नहीं गए, कोई कसर होवेगी, गुनाहगार साबित नहीं होए, या गुनाहगार साबित हो गए फिर भी ठीक हां। चोर यार जुआर हो पर घर जो हंदा, लोकां दे घरां वल मेरी निगाह, निंदक दुष्ट हराम खोर ठग देश ठगंदा। ते भाई साहब नूं इह सारे औगण जिहड़े ने चंगे नहीं लगदे, भाई साहब कहिंदे ने औगण कढ़न दी लोड़ है। गुरु के प्यार वालियां दे नाल रल के सिमरन करके
ਬਖਸ਼ੰਦ ਸਤਿਗੁਰੂ ਅੱਗੇ ਹੱਥ ਜੋੜ ਦਈਏ ਕਿ ਪਾਤਸ਼ਾਹ ਮੈਨੂੰ ਬਖਸ਼ ਲਓ ਤੇ ਅੱਗੇ ਧੋਰਾ ਆਪਾ। ਤੇ ਜਿਵੇਂ ਜਿਵੇਂ ਆਪਣੇ ਆਪ ਤੇ ਨਿਗਾਹ ਮਾਰੀਏ ਨਾ, ਜਿੰਨਾ ਚਿਰ ਤਾਂ ਲੋਕਾਂ ਵੱਲ ਵੇਖਦੇ ਰਹੀਏ ਆਪਣੇ ਔਗਣ ਢੱਕੇ ਰਹਿਣਗੇ। ਲੋਕਾਂ ਤੋਂ ਵੀ ਢੱਕੇ ਰਹਿਣ ਹੋ ਸਕਦਾ ਹੈ ਤੇ ਆਪਣੇ ਆਪ ਤੋਂ ਵੀ ਸੁਪੇ ਰਹਿਣ, ਪਰ ਸਿਆਣਾ ਬੰਦਾ ਇਹ ਗਲਤੀ ਨਹੀਂ ਕਰਦਾ। ਉਹ ਕਹਿੰਦਾ ਲੋਕਾਂ ਦੇ ਔਗਣ ਵੇਖਣ ਦਾ ਫਾਇਦਾ ਕੀ ਹੋਵੇਗਾ, ਲਾਭ ਕੀ ਹੋਵੇਗਾ। ਹਾਂ, ਸੱਜਣ ਮਿੱਤਰ ਹੋਵੇ, ਪਿਆਰ ਵਾਲਾ ਹੋਵੇ ਤਾਂ ਉਹਨੂੰ ਕਹੀਏ ਗੁਰਮੁਖਾ ਸੱਜਣਾ ਦੇਖ ਆਪਾਂ ਸਤਸੰਗੀ ਹਾਂ, ਗੁਰੂ ਕੇ ਸਿੱਖ ਹਾਂ, ਗੁਰੂ ਕੇ ਬਾਣੇ ਵਿੱਚ ਹਾਂ। ਇਹ ਕੰਮ ਆਪਣੇ ਬਾਣੇ ਨੂੰ ਸੋਭਾ ਨਹੀਂ ਦਿੰਦੇ। ਪਿਆਰ ਨਾਲ ਬੇਨਤੀ ਕਰਕੇ ਕਹਿ ਦਈਏ ਫਿਰ ਤਾਂ ਹੈ ਕੋਈ ਗੱਲ ਨਹੀਂ, ਫਿਰ ਤਾਂ ਪਰਉਪਕਾਰ ਵਾਲੀ ਗੱਲ ਹੈ, ਨਾਲੇ ਅਗਲਾ ਮੰਨ ਲਵੇ। ਨਾ ਮੰਨੇਗਾ ਕ੍ਰੋਧ ਵਿੱਚ ਆ ਜਾਏਗਾ, ਪਰ ਝਟਕਾ ਤਾਂ ਲੱਗੇਗਾ, ਹੋ ਸਕਦਾ ਸੁਧਰ ਜਾਵੇ ਕੱਲ ਨੂੰ। ਪਰ ਮੈਂ ਕਿਸੇ ਦੀ ਪਿੱਠ ਤੇ ਬਹਿ ਕੇ ਉਹਦੀ ਨਿੰਦਿਆ ਕਰੀ ਜਾਵਾਂ, ਫਲਾਣਾ ਜੀ ਬੜਾ ਹਰਾਮੀ ਹੈ, ਫਲਾਣਾ ਬੜਾ ਕਾਮੀ ਹੈ, ਫਲਾਣਾ ਬੜਾ ਕਿਰਤ ਘਣ ਹੈ, ਕੋਈ ਲਾਭ ਨਹੀਂ ਹੋਣ ਲੱਗਾ, ਉਹਦਾ ਕੁਝ ਸਵਰਨਾ ਨਹੀਂ ਤੇ ਮੇਰਾ ਰਹਿਣਾ ਕੁਛ ਨਹੀਂ। ਮੇਰੀ ਬਿਰਤੀ ਤੇ ਜਿਵੇਂ ਜਿਵੇਂ ਕਿਸੇ ਦੇ ਔਗਣ ਚਤਾਰੀਏ ਨਾ, ਆਪਣੀ ਬਿਰਤੀ ਵਿੱਚ ਉਹਨਾਂ ਔਗਣ ਦਾ ਮਹਾਰਾਜ ਤਾਂ ਕਹਿੰਦੇ ਨੇ ਸਾਂਝ ਕਰੀ ਜਾਏ ਗੁਣਾ ਕੇਰੀ ਛੋੜ ਔਗਣ ਚਲੀ। ਔਗਣ ਵੇਖੋ ਹੀ ਨਾ, ਗੁਣਾ ਦੀ ਸਾਂਝ ਕਰੋ ਸਾਰੇ ਲੋਕਾਂ ਨਾਲ, ਭਲੇ ਲੋਕਾਂ ਨਾਲ। ਗੁਣਾ ਦੀ ਹਰ ਬੰਦੇ ਵਿੱਚ ਗੁਣ ਵੀ ਹੈ ਤੇ ਔਗਣ ਵੀ ਹੈ, ਤੇ ਜਦੋਂ ਔਗਣ ਵੇਖਾਂਗੇ ਨਾ ਤੇ ਆਪਣੇ ਵੇਖੀਏ, ਗੁਣ ਵੇਖੀਏ ਤੇ ਦੂਜਿਆਂ ਦੇ ਵੇਖੀਏ, ਬੰਦਾ ਕੁਝ ਦਾ ਕੁਝ ਬਣਦਾ ਚਲਾ ਜਾਏਗਾ, ਹੋਰ ਦਾ ਹੋਰ ਹੁੰਦਾ ਚਲਾ ਜਾਏਗਾ। ਤੇ ਭਾਈ ਸਾਹਿਬ ਕਹਿੰਦੇ ਨੇ ਗਲਤੀ ਮੈਥੋਂ ਇਹ ਹੋਈਏ, ਬੇਮੁਖ ਹੋਵਣ ਬੇਮੁਖਾਂ, ਬੇਮੁਖਾਂ ਤੋਂ ਜਿਹੜੇ ਬੇਮੁਖ ਨੇ, ਮਾੜੇ ਤੋਂ ਮਾੜੇ ਨੇ। ਮੈਂ ਜੇ ਬੇਮੁਖ ਨਾ ਡਿੱਠੇ ਮੇਰੇ ਨਾਲ ਤਾਂ ਕੋਈ ਨਹੀਂ ਵੱਡਾ, ਕਿਉਂਕਿ ਮੈਨੂੰ ਆਪਣਾ ਪਤਾ, ਲੋਕਾਂ ਦਾ ਮੈਨੂੰ ਪੂਰਾ ਨਹੀਂ ਪਤਾ। ਹਰ ਇੱਕ ਨੇ ਆਪਣੇ ਆਪ ਤੇ ਪਰਦਾ ਪਾਇਆ। ਮੈਂ ਲੋਕਾਂ ਵੱਲ ਜਿੰਨਾ ਕੁ ਵੇਖਿਆ, ਜਾਂ ਤਾਂ ਅੱਤ ਕਥਨੀ ਤੋਂ ਕੰਮ ਲੈ ਕੇ ਉਹਨਾਂ ਦੇ ਬਾਰੇ ਕਹਿ ਰਿਹਾ, ਜਾਂ ਐਵੇਂ ਗਲਤ ਗੱਲ ਕਹਿ ਰਿਹਾ ਹੋਵਾਂਗਾ, ਜਾਂ ਜਿਤਨਾ ਕੁ ਵੇਖਿਆ ਹੈ ਉਹ ਥੋੜਾ ਅੰਸ਼ ਮਾਤਰ ਵੇਖਿਆ ਤੇ ਮੈਂ ਕਹਿ ਦਿੱਤਾ। ਸਾਰਾ ਤਾਂ ਕਿਸੇ ਦਾ ਅੰਦਰ ਮੈਂ ਵੇਖ ਨਹੀਂ ਸਕਦਾ, ਮੈਨੂੰ ਤਾਂ ਆਪਣੇ ਅੰਦਰ ਦਾ ਪਤਾ ਨਹੀਂ ਮੈਂ ਕਿਸੇ ਦੇ ਅੰਦਰ ਕਿਵੇਂ ਝਾਤੀ ਮਾਰ ਸਕਦਾ। ਤੇ ਜੇ ਮੈਂ ਆਪਣੇ ਆਪ ਨੂੰ ਵੇਖਾਂ ਤੇ ਲੋਕਾਂ ਨੂੰ ਤਾਂ ਵੇਖਿਆ, ਥੋੜਾ ਬਹੁਤਾ ਬੇਮੁਖ ਵੇਖਿਆ ਹੈ, ਆਪਣੇ ਆਪ ਬਾਰੇ ਵੇਖਿਆ ਤੇ ਮੈਨੂੰ ਤਾਂ ਆਪਣਾ ਪੂਰਾ ਪਤਾ ਹੈ। ਤੇ ਜਿਸ ਵੇਲੇ ਮੈਂ ਆਪਣੇ ਆਪ ਬਾਰੇ ਵੇਖਿਆ, ਮੈਂ ਵੇਖਿਆ ਮੇਰੇ ਵਰਗਾ ਬੇਮੁਖ ਹੋਈ। ਮੈਂ ਜੇ ਇਹ ਬੇਮੁਖ ਨਾ ਡਿੱਠੇ, ਕਹਿੰਦੇ ਨੇ ਬੱਜਰ ਪਾਪਾਂ ਬੱਜਰ ਪਾਪ, ਮੈਂ ਜਿਹੇ ਕਰ ਵੈਰੀ ਇੱਥੇ, ਮੇਰੇ ਵਰਗਾ ਮੂਰਖ ਹੋਵੇਗਾ। ਮਹਾਂ ਪਾਪਾਂ ਤੋਂ ਮਹਾਂ ਪਾਪ ਜਿਹੜੇ ਨੇ, ਮੈਂ ਉਹਨਾਂ ਪਾਪੀਆਂ ਨਾਲ ਤੇ ਪਾਪਾਂ ਨਾਲ ਮਿੱਤਰਤਾ ਪਾ ਲਈ, ਪਾਪ ਦੇ ਕਾਰਨਾਂ ਨਾਲ ਮੈਂ ਪਿਆਰ ਪਾ ਲਈ। ਕਰ ਕਰ ਸਿੱਖਾਂ ਬੇਮੁਖਾਂ, ਕਹਿੰਦੇ ਬੇਮੁਖਾਂ ਦੇ ਲੇਖੇ ਤਾਂ ਮੈਂ ਕੀਤੇ ਨੇ, ਉਹਨਾਂ ਦੀ ਨਿੰਦਾ ਤਾਂ ਕੀਤੀ ਹੈ ਮੈਂ। ਆਪੋ ਬੁਰੇ ਜਾਣ ਕੇ ਸਿੱਠੇ, ਲੋਕਾਂ ਨੂੰ ਮੈਂ ਆਪਣੇ ਆਪ ਤੋਂ ਬੁਰਾ ਜਾਣੇ, ਆਪਣੇ ਆਪ ਨੂੰ ਚੰਗਾ ਕਰਕੇ ਕੱਜਦਾ ਰਹੇ, ਗਲਤੀ ਹੋ ਗਈ। ਚਾਹੀਦਾ ਇਹ ਸੀ ਕਿ ਆਪਣੀਆਂ ਬੁਰਾਈਆਂ ਵੇਖਾਂ, ਲੋਕਾਂ ਦੇ ਗੁਣ ਵੇਖਾਂ, ਲੋਕਾਂ ਦੇ ਮੈਂ ਸੋਭਾ ਕਰਾਂ ਤੇ ਆਪਣੇ ਬਾਰੇ ਦੱਸਾਂ ਕਿ ਮੈਂ ਠੀਕ ਨਹੀਂ ਹਾਂ, ਲੋਕਾਂ ਦੀ ਨਿੰਦਾ ਕਰਦਾ ਰਿਹਾ, ਆਪਣੇ ਆਪ ਨਾਲੋਂ ਬੁਰੇ ਦੱਸਦਾ ਰਹੇ। ਕਹਿੰਦੇ ਨੇ ਲਿਖ ਨਾ ਸਕਣ ਚਿਤ੍ਰਗੁਪਤ ਸੱਤ ਸਮੁੰਦਰ ਸਮਾਨ, ਕਹਿੰਦੇ ਨੇ ਸੱਤੇ ਸਮੁੰਦਰ ਵੀ ਲੱਗ ਜਾਣ ਇਸ ਚਿੱਠੇ ਨੂੰ ਲਿਖਣ ਵਾਸਤੇ ਤੇ ਮੇਰੇ ਔਗਣ ਲਿਖਣ ਤੋਂ ਘੱਟ ਨੇ। ਚਿਤ੍ਰਗੁਪਤ ਵੀ ਲਿਖਣ ਲੱਗੇ ਰਹਿਣ ਤੇ ਮੇਰੇ ਔਗਣ ਸਾਰੇ ਲਿਖ ਨਹੀਂ ਸਕਦੇ। ਮੇਰੇ ਔਗਣਾਂ ਦਾ ਚਿੱਠਾ ਤਿਆਰ ਕਰਨਾ ਬੜਾ ਔਖਾ ਹੈ, ਬਹੁਤ ਔਗਣ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਇੱਥੇ ਭਾਈ ਸਾਹਿਬ ਕਹਿੰਦੇ ਨੇ ਚਿੱਠੀ ਨੂੰ ਤੁਮਾਰ ਲਿਖ, ਲੱਖ ਲੱਖ ਇੱਕ ਦੂ ਇੱਕ ਦੁਧਿੱਠੇ, ਇੱਕ ਇੱਕ ਪਾਸਾ ਕਾਗਜ਼ ਦਾ ਧਰਤੀ ਲੈ ਕੇ ਸਾਰੇ ਪਾਸੇ ਲਿਖਦੇ ਚਲੇ ਜਾਣ। ਮੇਰੇ ਗੁਨਾਹਾਂ ਦੀ ਕਹਾਣੀ ਬਹੁਤ ਲੰਮੀ ਹੈ, ਪੂਰੀ ਹੋਣ ਵਾਲੀ ਨਹੀਂ। ਕਰ ਕਰ ਸਾਂਗ ਹੁਰੇ ਹਾਂ, ਕਹਿੰਦਾ ਮੈਂ ਲੋਕਾਂ ਦੇ ਸਾਂਗ ਕੀਤੇ ਨੇ, ਲੋਕਾਂ ਦੀਆਂ ਨਕਲਾਂ ਲਾਈਆਂ, ਹੋਰਨਾਂ ਦੇ ਬਾਰੇ ਮੈਂ ਸੋਚਿਆ ਤੇ ਹੋਰਨਾਂ ਦੀਆਂ ਨਕਲਾਂ ਵੀ ਲਾਈਆਂ, ਹੋਰਨਾਂ ਦੇ ਮਜ਼ਾਕ ਵੀ ਉਡਾਏ ਨੇ। ਹੋਏ ਮਸਕਰਾ ਸਭਾ ਸਭ ਠਿੱਠੇ, ਉਲਟੀ ਗੱਲ ਇਹ ਬਣੀ, ਜਿਹੜਾ ਬੰਦਾ ਨਕਲ ਹੀ ਕਰਦਾ ਹੋਵੇ, ਜਿਹੜਾ ਦੂਜਿਆਂ ਦੇ ਸਾਂਗ ਲਾਉਂਦਾ ਹੋਵੇ, ਉਹ ਆਪ ਹਾਸੋ ਹੀ ਨਹੀਂ ਹਾਲਤ ਨੂੰ ਪਹੁੰਚ ਜਾਂਦਾ। ਕਹਿੰਦਾ ਲੋਕਾਂ ਦੀਆਂ ਗੱਲਾਂ ਕਰਦੇ ਆ, ਲੋਕਾਂ ਦੇ ਸਾਂਗ ਲਾਉਂਦੇ ਆ, ਲੋਕਾਂ ਦਾ ਮਜ਼ਾਕ ਉਡਾਉਂਦੇ ਆ, ਮੈਂ ਆਪ ਸਭਾ ਵਿੱਚ ਮਜ਼ਾਕ ਦਾ ਕਾਰਨ ਬਣ ਗਈ। ਮੈਥੋਂ ਬੁਰਾ ਨਾ ਕੋਈ ਸਰਿੱਠੇ, ਪਰ ਕਹਿੰਦੇ ਜਿਸ ਮੈਂ ਨਿਗਾਹ ਮਾਰੀ ਆਪਣੇ ਆਪ ਤੇ, ਮੈਨੂੰ ਪਤਾ ਲੱਗਾ ਇਹ ਸ੍ਰਿਸ਼ਟੀ ਵਿੱਚ ਮੇਰੇ ਨਾਲੋਂ ਬੁਰਾ ਹੋਰ ਕੋਈ। ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਾ ਅਕਿਰਤ ਕਹਿਣ, ਇਸ ਨੂੰ ਤਾਂ ਭਾਈ ਸਾਹਿਬ ਨੇ ਬਹੁਤ ਹੀ ਵੱਡਾ ਪਾਪ ਸਮਝਿਆ। ਤੇ ਕਦੇ ਕਦੇ ਧਿਆਨ ਪੈਂਦਾ ਹੈ ਕਿੱਥੇ ਵਾਹਿਗੁਰੂ ਅਕਾਲ ਪੁਰਖ ਨੇ ਜ਼ਿੰਦਗੀ ਦਿੱਤੀ, ਸਵਾਸ ਦਿੱਤੇ ਨੇ, ਸੰਸਾਰ ਦੇ ਸੁੱਖ ਦਿੱਤੇ ਨੇ, ਤੇ ਮੈਂ ਉਹਦਾ ਹੀ ਸ਼ੁਕਰਾਨਾ ਨਾ ਕਰਾਂ, ਮੈਥੋਂ ਵੱਡਾ ਕਿਹੜਾ ਕਿਰਤ ਕਰਨ ਹੋਵੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਕਿਰਤ ਕਰਨੇ ਨਾ ਕੀਤਾ ਨਹੀਂ ਜਾਣਦੇ, ਮਾਪਿਆਂ ਦਾ ਕੀਤਾ ਨਹੀਂ ਜਾਣਦੇ, ਉਸਤਾਦ ਦਾ ਕੀਤਾ ਨਹੀਂ ਜਾਣਦੇ, ਗੁਰੂ ਦਾ ਕੀਤਾ ਨਹੀਂ ਜਾਣਦੇ, ਮਿੱਤਰਾਂ ਦਾ ਕੀਤਾ ਨਹੀਂ ਜਾਣਦੇ,
ਉਹਨਾਂ ਲੋਕਾਂ ਤੋਂ। ਕਹਿੰਦੇ ਨੇ ਧਰਤੀ ਉੱਤੇ ਬੜਾ ਭਾਰ ਹੈ, ਕਿਤੇ ਪਰਬਤ ਨੇ ਕਿਤੇ ਰੁੱਖ ਨੇ, ਭਾਈ ਸਾਹਿਬ ਕਹਿੰਦੇ ਨੇ ਨਹੀਂ ਇਹ ਸਾਰੇ ਭਾਰ ਇੱਕ ਪਾਸੇ। ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਕਹਿੰਦੇ ਨੇ ਧਰਤੀ ਤੇ ਸਭ ਤੋਂ ਬਹੁਤਾ ਭਾਰ, ਧਰਤੀ ਅਗਰ ਭਾਰ ਮੰਨਦੀ ਹੈ ਕਿਰਤ ਕਣਾਂ ਦਾ ਮੰਨਦੀ। ਕਿਰਤ ਕਣ ਬਹੁਤ ਬੋਝਲ ਹੈ, ਇਹਦਾ ਬੋਝ ਧਰਤੀ ਉੱਤੇ ਬਹੁਤ ਭਾਰ ਹੈ। ਉਹ ਇੱਕ ਨਕਸ਼ਾ ਤਾਂ ਬੜਾ ਹੀ ਪਿਆਰਾ ਖਿੱਚੇ ਭਾਈ ਸਾਹਿਬ। ਕਹਿੰਦੇ ਨੇ ਮਦ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ। ਮਾੜੀ ਤੋਂ ਮਾੜੀ ਗੱਲ ਕੀਤੀ ਜਿਹੜੀ ਹੋ ਸਕਦੀ ਹੈ ਬੰਦੇ ਕੋਲ। ਭਾਈ ਸਾਹਿਬ ਕਹਿੰਦੇ ਨੇ ਸ਼ਰਾਬ ਵਿੱਚ ਕੁੱਤੇ ਦਾ ਮਾਸ ਪਾ ਕੇ ਰਿੰਨ ਦਿੱਤਾ। ਮਦ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਕਰਮੰਦੀ ਵਾਸ। ਤੇ ਫਿਰ ਕਹਿੰਦੇ ਨੇ ਰੱਤੂ ਭੜਿਆ ਕੱਪੜਾ ਕਰਕਜਨ ਵਾਸ, ਕਰਕਜਨ ਤਾਸ ਤੇ ਟੱਕ ਲਚੱਲੀ ਚੂੜੀ, ਨੀਵੇਂ ਤੋਂ ਨੀਵੀਂ ਜਾਤ। ਰੱਤ ਨਾਲ ਲਿਪੜਿਆ ਹੋਇਆ ਕੱਪੜਾ ਮੰਦੀ ਵਾਸ਼ਨਾ ਵਾਲੀ ਚੂੜੀ, ਇੱਕ ਤਾਂ ਨੀਵੀਂ ਜਾਤ, ਇੱਕ ਕਹਿੰਦੇ ਨੇ ਵਾਸ਼ਨਾ ਉਹਦੀ ਮੰਦੀ, ਉਹਦਾ ਆਚਰਣ ਨਹੀਂ ਠੀਕ, ਉਹਦੀ ਭਾਵਨਾ ਨਹੀਂ ਠੀਕ। ਤੇ ਕੁੱਤੇ ਦਾ ਮਾਸ, ਉਹ ਵੀ ਸ਼ਰਾਬ ਚ ਰਿੰਨਿਆ ਹੋਇਆ ਤੇ ਬੰਦੇ ਦੀ ਖੋਪੜੀ ਚ ਪਾਇਆ ਹੋਇਆ। ਤੇ ਉਹਨੂੰ ਪੁੱਛਿਆ ਵੀ ਇਹ ਕਿਉਂ ਕੱਜੀ ਕਿਉਂ ਜਾਨੀ, ਟਾਕੇ ਕਿਉਂ ਲੈ ਜਾ ਰਹੀ। ਤੇ ਉਹ ਕਹਿੰਦੀ ਹੈ ਨਦਰੀ ਪਵੇ ਕਿਰਤ ਕਣ ਮਤ ਹੋਏ ਵਿਨਾਸ਼, ਮੈਂ ਡਰਨੀ ਆ ਕਿਸੇ ਕਿਰਤ ਕਣ ਦੀ ਨਿਗਾਹ ਪੈ ਗਈ ਤੇ ਖਰਾਬ ਹੋ ਜਾਏਗਾ। ਅੱਗੇ ਕਿਹੜਾ ਚੰਗਾ ਹੈ, ਪਰ ਨਹੀਂ ਉਹ ਕਹਿੰਦੀ ਇਹ ਹੋ ਸਕਦਾ ਕੋਈ ਥੋੜੀ ਬਹੁਤੀ ਉਹਦੇ ਚੰਗਿਆਈ ਹੋਵੇ, ਜੇ ਕਿਰਤ ਕਣ ਦੀ ਨਿਗਾਹ ਪੈ ਗਿਆ ਤੇ ਇੱਥੋਂ ਵੀ ਖਰਾਬ ਹੋ ਜਾਏ। ਭਾਈ ਸਾਹਿਬ ਕਿਰਤ ਕਣ ਨੂੰ ਬਹੁਤ ਮਾੜਾ ਸਮਝਦੇ ਨੇ ਤੇ ਕਈ ਵਾਰੀ ਆਪਣੇ ਆਪ ਤੇ ਨਿਗਾਹ ਮਾਰੀ ਦੀ ਆਖੀ ਦਾ ਕਿਤੇ ਕਿਤੇ ਕਿਰਤ ਕਣ ਤਾਂ ਸਰੀਰ ਚ ਜੀਵਨ ਚ ਚੱਲਦਾ ਨਹੀਂ ਰਹੀ। ਐਸਾ ਤਾਂ ਨਹੀਂ ਕਿ ਕਿਤੇ ਮਾਤਾ ਪਿਤਾ ਪ੍ਰਤੀ, ਗੁਰੂ ਪ੍ਰਤੀ, ਪੰਥ ਪ੍ਰਤੀ, ਔਰ ਇੱਥੋਂ ਤੱਕ ਕਿ ਕਈ ਵਾਰੀ ਤਾਂ ਐਸਾ ਵੀ ਜਿਸ ਸਰੀਰ ਚ ਮੈਂ ਵਸ ਰਿਹਾ ਕੁਝ ਵਰਿਆਂ ਵਾਸਤੇ, ਮੈਂ ਆਪਣੇ ਸਰੀਰ ਦੇ ਪ੍ਰਤੀ ਵੀ ਇਮਾਨਦਾਰ ਹਾਂ, ਇਹਦੇ ਨਾਲ ਤਾਂ ਕਿਰਤ ਘਣਤਾ ਨਹੀਂ ਕਰ ਰਿਹਾ, ਇਹਦੇ ਨਾਲ ਤਾਂ ਜ਼ੁਲਮ ਨਹੀਂ ਕਰ ਰਿਹਾ, ਮੈਂ ਇਹਦੇ ਨਾਲ ਵੀ ਹੋ ਰਿਹਾ। ਆ ਹੁਣੇ ਪੜ੍ਹਿਆ ਸੀ ਨਾ ਕਿ ਇਸ ਪਿੰਡ ਦੇ ਨਾਲ, ਇਸ ਸਰੀਰ ਦੇ ਨਾਲ ਪਿਆਰ ਕੋਈ ਨਹੀਂ, ਜੋ ਨਹੀਂ ਖਾਣਾ ਉਹ ਖਾਣਾ, ਜੋ ਨਹੀਂ ਪੀਣਾ ਉਹ ਪੀਣਾ, ਜੋ ਇਹ ਸਰੀਰ ਤੇ ਨਹੀਂ ਵਰਤਾਉਣਾ ਚਾਹੀਦਾ ਉਹ ਵਰਤਾਈ ਜਾ ਰਿਹਾ, ਹੋਰ ਕੀ ਕਰਨਾ ਮੈਂ ਇਸ ਸਰੀਰ ਨਾਲ ਜਿਹਦੇ ਚ ਮੈਂ ਰਹਿਣਾ, ਇਹਦੇ ਨਾਲ ਵੀ ਇਮਾਨਦਾਰ ਨਹੀਂ ਹਾਂ ਮੈਂ, ਹੋਰ ਮੇਰੀ ਇਹ ਤੋਂ ਵੱਡੀ ਕਿਰਤ ਘਣਤਾ ਕੀ ਹੋਵੇ। ਮੈਂ ਜੇ ਹਾਂ ਨਾ ਕਿਰਤ ਕਣ ਹੈ ਵੀ ਨਾ ਹੋਆ ਹੋਮਨ ਹਾਰਾ, ਮੈਂ ਜੇ ਹਾਂ ਨਾ ਹਰਾਮ ਖੋਰ, ਜੋ ਜਿਹਦਾ ਖਾਂਦਾ ਹੈ ਉਹਦਾ ਹੀ ਬੁਰਾ ਤੱਕਦਾ, ਹੋਰ ਨਾ ਕੋਈ ਅਵਗੁਣ ਹਾਰਾ, ਇਹ ਤੋਂ ਵੱਡਾ ਅਵਗੁਣ ਕੀ ਹੋਵੇਗਾ। ਭਾਈ ਸਾਹਿਬ ਕਹਿੰਦੇ ਨੇ ਮੈਂ ਜੇ ਹਾਂ ਨਿੰਦਕ ਨਾ ਕੋਈ, ਗੁਰ ਨਿੰਦਾ ਸਿਰ ਬੱਜਰ ਭਾਰਾ, ਇੱਕ ਤਾਂ ਉਹਦੇ ਲੋਕਾਂ ਦੀ ਨਿੰਦਿਆ ਕਰਨੀ, ਤੇ ਮੈਥੋਂ ਤਾਂ ਗੁਨਾਹਗਾਰੀ ਇਹ ਹੈ ਕਿ ਮੈਂ ਗੁਰੂ ਦੀ ਨਿੰਦਿਆ ਕਰਨੋਂ ਵੀ ਪਾਸ ਨਹੀਂ, ਗੁਰੂ ਕੇ ਵੀ ਔਗਣ ਕੱਢਣ ਬਹਿ ਜਾਣਾ, ਕਮਾਲ ਦੀ ਗੱਲ ਹੈ। ਆਪਣਾ ਦੇਹ ਚੁਰੂ ਪਰ ਪਾਣੀ, ਤੇਹ ਨਿੰਦੇ ਜੇ ਗੰਗਾ ਆਣੀ, ਜਿਨ੍ਹਾਂ ਨੇ ਗੰਗਾ ਪਹਾੜਾਂ ਚੋਂ ਖਿੱਚ ਕੇ ਧਰਤੀ ਤੇ ਲੈ ਆਂਦੀ ਉਹਦੀ ਨਿੰਦਿਆ ਕਰਨ ਬਹਿ ਜਾਂਦਾ, ਤੇ ਆਪਣੇ ਕੋਲੋਂ ਚੁਲੀ ਪਾਣੀ ਦੀ ਵੀ ਦੇਹ। ਐਸਾ ਹੀ ਮਨੁੱਖ ਦੀ ਦਸ਼ਾ ਹੁੰਦੀ ਚਲੀ ਜਾ ਰਹੀ ਹੈ ਕਿ ਔਰਾਂ ਦੀ, ਹੋਰਨਾਂ ਦੀ ਨਿੰਦਿਆ ਕਰਦਿਆਂ ਕਰਦਿਆਂ ਇਹ ਗੁਰੂ ਕੀ ਵੀ ਨਿੰਦਿਆ ਕਰਨ ਲੱਗ ਪਏ, ਗੁਰੂ ਵਿੱਚ ਵੀ ਔਗਣ ਕੱਢਣ ਲੱਗ ਪੈਂਦਾ। ਔਰ ਕਮਾਲ ਦੀ ਗੱਲ ਹੈ, ਕੋਈ ਦੂਜੇ ਮਤ ਵਾਲੇ ਜਿਨ੍ਹਾਂ ਦਾ ਸਿੱਖੀ ਚ ਕੋਈ ਵਿਸ਼ਵਾਸ ਨਹੀਂ, ਉਹ ਗੁਰੂ ਬਾਰੇ ਕੋਈ ਗੱਲ ਕਰਨ, ਸੁਣ ਕੇ ਸਾਥੋਂ ਬਰਦਾਸ਼ਤ ਨਾ ਹੋਵੇ, ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਵਾਸਤੇ ਹੁਕਮ ਕਰਾਇਆ ਗੁਰ ਕੀ ਨਿੰਦਾ ਸੁਣੇ ਨਾ ਕਾਣ। ਤੇ ਇੱਥੇ ਜੇ ਗੁਰੂ ਕਾ ਸਿੱਖ ਆਪ ਹੀ ਗੁਰਸਿੱਖੀ ਦਾ ਬਾਣਾ ਪਾ ਕੇ ਤੇ ਗੁਰੂ ਦੇ ਔਗਣ ਕੱਢਣੇ ਸ਼ੁਰੂ ਕਰ ਦੇਵੇ, ਉਸ ਬੰਦੇ ਕੋਲੋਂ ਆਪ ਕੋਲੋਂ ਕਿਸੇ ਗੁਣ ਦੀ ਆਸਾ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ ਕਹਿੰਦੇ ਨੇ ਹੋਰ ਤਾਂ ਹੋਰ ਦੁਨੀਆਂ ਨੂੰ ਤਾਂ ਕੀ ਮਾਫ਼ ਕਰਨਾ, ਮੈਂ ਗੁਰੂ ਦੀ ਨਿੰਦਿਆ ਤੋਂ ਆਵਾਜ਼ ਨਹੀਂ ਆਉਂਦਾ। ਸਤਿਗੁਰ ਤੇ ਮੈਂ ਜਿਹਾ ਬੇਮੁਖ ਨਾ ਕੋਈ, ਸਤਿਗੁਰ ਤੇ ਬੇਮੁਖ ਹਥਿਆਰਾ, ਮੇਰੇ ਨਾਲ ਵੱਡਾ ਬੇਮੁਖ ਹੋਰ ਕੌਣ ਹੋਵੇਗਾ, ਮੇਰੇ ਨਾਲ ਵੱਡਾ ਹਥਿਆਰਾ ਕੌਣ ਹੋਵੇਗਾ, ਮੈਂ ਗੁਰੂ ਤੋਂ ਬੇਮੁਖ, ਹੋਰਨਾਂ ਦੇ ਵਿੱਚ ਕੀ ਸਨਮੁਖ ਹੋਵਾਂਗਾ, ਹੋਰਨਾਂ ਦਾ ਕੀ ਮਿੱਤਰ ਬਣਾਂਗਾ, ਗੁਰੂ ਤੋਂ ਹੀ ਬੇਮੁਖ। ਕਹਿੰਦੇ ਨੇ ਮੈਂ ਜਿਹਾ ਕੋ ਦੁਸ਼ਟ ਨਾਹਿ, ਨਿਰਵੈਰ ਏਸੋ ਵੈਰ ਵਿਕਾਰਾ, ਭਲੇ ਲੋਕਾਂ ਨਾਲ ਵੈਰ ਮੇਰਾ, ਬੁਰੇ ਲੋਕਾਂ ਨਾਲ ਯਾਰੀ ਮੇਰੀ, ਭਲੇ ਲੋਕਾਂ ਨਾਲ ਵਿਕਾਰ ਤੇ ਬੁਰਾਈ ਕਰਨ ਵਾਲਾ, ਉਹਨਾਂ ਨਾਲ ਵੈਰ ਕਮਾਉਣ ਵਾਲਾ, ਮੇਰੇ ਵਰਗਾ ਦੁਸ਼ਟ ਹੋਰ ਕੌਣ ਹੋਵੇ। ਮੈਂ ਜਿਹਾ ਨਾ ਵਿਸ਼ਵਾਸ ਧਰੋ, ਮੇਰੇ ਤੇ ਕੋਈ ਵਿਸ਼ਵਾਸ ਕਰੇ ਤੇ ਮੈਂ ਉਹਦੇ ਨਾਲ ਧੋਖਾ ਕਰਾਂ, ਵਿਸ਼ਵਾਸ ਧਰੋਹੀ ਵਿਸ਼ਵਾਸ ਘਾਟੀ ਅਕਿਰਤ ਕਣ, ਮੈਂ ਕੋ ਨਾ ਰੱਖਦਾ। ਇੱਥੇ ਕਹਿੰਦੇ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਕਰੇ ਮੈਂ ਉਹਦੇ ਨਾਲ ਧਰੋਹ ਕਰ ਜਾਂਦਾ, ਮੇਰੇ ਕੋਲ ਉਹਦੇ ਨਾਲ ਵੀ ਧੋਖਾ ਹੋ ਜਾਂਦਾ ਹੈ। ਬਗਲ ਸਮਾਧੀ ਨੀਰ ਆਹਾਰਾ, ਉੱਤੋਂ ਵੇਖਣ ਨੂੰ ਚੰਗਾ ਚੰਗਾ, ਸਮਾਧੀ ਜਿਵੇਂ ਬਗਲਾ ਲਾ ਕੇ ਬਹਿੰਦਾ,
ਖਲੋਂਦਾ ਸਮਾਧੀ ਲਾ ਕੇ ਤੇ ਆਪਣੇ ਪੈਰਾਂ ਕੋਲ ਆਉਣ ਵਾਲੀ ਹਰ ਮੱਛੀ ਡੱਡੀ ਨੂੰ ਉਹ ਧੋਖੇ ਨਾਲ ਚਪਟ ਕੇ ਖਾ ਜਾਂਦਾ ਹੈ। ਐਸਾ ਹੀ ਕਿਤੇ ਮੇਰਾ ਪਖੰਡ ਲੋਕਾਂ ਨੂੰ ਧੋਖਾ ਦੇਣ ਵਾਸਤੇ ਤਾਂ ਨਹੀਂ। ਇਹ ਵੀ ਆਪਣੇ ਆਪ ਤੇ ਨਿਗਾਹ ਰੱਖੀ ਜਾਏ, ਕੁਝ ਸੁਧਾਰ ਹੋਣ ਦੀ ਆਸ ਹੋ ਸਕਦੀ ਏ। ਭਾਈ ਸਾਹਿਬ ਕਹਿੰਦੇ ਨੇ, ਬੱਜਰ ਲੇਪ ਨਾ ਉਤਰੇ ਪਿੰਡ ਅਪਰਚੇ ਔਚਰ ਚਾਰਾ। ਇਹ ਤੋਂ ਵੱਡਾ ਪਾਪ ਮੇਰਾ ਕਿੱਥੇ ਮਾਫ ਹੋਵੇਗਾ ਕਿ ਮੈਂ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਹੀ ਪਿਆਰ ਨਹੀਂ ਕਰ ਸਕਦਾ ਪਿਆ, ਔਰ ਜੋ ਨਹੀਂ ਖਾਣਾ ਚਾਹੀਦਾ ਮੈਂ ਉਹ ਖਾ ਕੇ ਆਪਣੇ ਸਰੀਰ ਦਾ ਆਪਣੇ ਜੀਵਨ ਦਾ ਨਾਸ਼ ਕਰ ਰਿਹਾ। ਆਪਣੇ ਸਰੀਰ ਪ੍ਰਤੀ ਮੈਂ ਇਮਾਨਦਾਰ ਨਹੀਂ ਹਾਂ। ਭਾਈ ਸਾਹਿਬ ਕਹਿੰਦੇ ਨੇ, ਮੈਂ ਜਿਹਾ ਨਾ ਦਬਾਜਰਾ, ਦੋਹਰੇ ਜੀਵਨ ਵਾਲਾ, ਜਿਹਦਾ ਅੰਦਰ ਬਾਹਰ ਇੱਕ ਨਹੀਂ ਹੈ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਤਜ ਗੁਰਮਤ ਦੁਰਮਤ ਹਿਤਕਾਰਾ, ਗੁਰਮਤ ਨਾਲ ਮਾੜੀ ਮਤ ਨਾਲ ਮੈਂ ਪਿਆਰ ਕਰ ਰਿਹਾ ਤੇ ਗੁਰੂ ਕੀ ਗੁਰਮਤ ਨੂੰ ਆਪਣੇ ਜੀਵਨ ਚ ਥਾਂ ਨਹੀਂ ਦੇ ਰਿਹਾ। ਕਹਾਉਣ ਨੂੰ ਮੈਂ ਸਿੱਖ ਹਾਂ, ਨਾ ਮੁਰੀਦ ਨਾ ਸ਼ਬਦ ਵਿਚਾਰਾ। ਕਹਾਉਣ ਨੂੰ ਸਿੱਖ ਹਾਂ ਲੇਕਿਨ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ, ਗੁਰੂ ਕੇ ਬਚਨਾਂ ਨਾਲ ਪਿਆਰ ਨਹੀਂ। ਕਿਹੋ ਜਿਹਾ ਸਿੱਖ ਹਾਂ? ਇਹੋ ਜਿਹਾ ਸਿੱਖ ਭਾਈ ਸਾਹਿਬ ਨਹੀਂ ਚਾਹੁੰਦੇ, ਇਹੋ ਜਿਹਾ ਸਿੱਖ ਹੋਣਾ ਭਾਈ ਸਾਹਿਬ ਪਸੰਦ ਨਹੀਂ ਕਰਦੇ ਤੇ ਕੋਈ ਵੀ ਪਸੰਦ ਨਹੀਂ ਕਰੇਗਾ। ਗੱਲ ਸਿਰਫ ਇੰਨੀ ਹੈ ਕਿ ਸਾਡੀ ਆਪਣੇ ਆਪ ਤੇ ਨਿਗਾਹ ਨਹੀਂ। ਜਿਸ ਦਿਨ ਆਪਣੇ ਆਪ ਨੂੰ ਧਿਆਨ ਨਾਲ ਵੇਖਾਂਗੇ ਨਾ, ਇਹਨਾਂ ਗੁਨਾਹਾਂ ਨੂੰ ਜੀਵਨ ਚੋਂ ਕੱਢਣਾ ਬੜਾ ਆਸਾਨ ਹੋ ਜਾਏਗਾ। ਲੋੜ ਹੈ ਭਾਈ ਸਾਹਿਬ ਦੇ ਇਹਨਾਂ ਸ਼ਬਦਾਂ ਦੁਆਰਾ ਆਪਣੇ ਆਪ ਤੇ ਨਿਗਾਹ ਰੱਖੀ।

ਪ੍ਰਭ ਆਪਣਾ ਨਾਨਕ ਤਿਸ ਕੁਰਬਾਨ ਮਾਗ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਲ ਕੁਰਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਾ ਜਾਤ ਦਾ।

ਜੀਵਨ ਵਿੱਚ ਨਾਮ ਤੋਂ ਬਿਨਾਂ ਜੋ ਕੁਝ ਵੀ ਚੱਲ ਰਿਹਾ ਮਹਾਰਾਜ ਨੇ ਤਾਂ ਤਰਕਾਰ ਪਾਈ ਉਸ ਭਗਤੀ ਤੋਂ ਟੁੱਟ ਕੇ ਭਜਨ ਤੋਂ ਟੁੱਟ ਕੇ ਨਾਮ ਤੋਂ ਬਿਹੂਣਾ ਜੀਵਨ ਇੱਕ ਸਜ਼ਾ ਹੈ। ਮਨੁੱਖ ਇਸ ਤਰ੍ਹਾਂ ਜੀਵਨ ਦੇ ਇਸ ਬੋਝ ਨੂੰ ਢੋ ਰਿਹਾ ਜਿਸ ਤਰ੍ਹਾਂ ਮਜਬੂਰੀ ਹੋਵੇ ਕੋਈ, ਬਲਕਿ ਨਾ ਕੇਵਲ ਇਸ ਜੀਵਨ ਨੂੰ ਢੋ ਰਿਹਾ ਬਲਕਿ ਅੱਗੇ ਵਾਸਤੇ ਵੀ ਐਸਾ ਹੋ ਰਿਹਾ ਕਿ ਇਹਦਾ ਆਉਣ ਜਾਣ ਚੱਕਰ। ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਕਹੀ। ਕਬੀਰ ਜੀ ਕਹਿੰਦੇ ਨੇ ਜੇ ਤੂੰ ਇਸ ਜੀਵਨ ਵਿੱਚ ਜੋ ਕਿ ਇਸ ਜੀਵਨ ਦਾ ਮਕਸਦ ਹੈ ਉਹ ਪੂਰਾ ਨਾ ਕੀਤਾ, ਜਿਸ ਕੰਮ ਵਾਸਤੇ ਤੈਨੂੰ ਜੀਵਨ ਮਿਲਿਆ ਉਹ ਕੰਮ ਜੇ ਤੂੰ ਨਾ ਕੀਤਾ ਪਤਾ ਨੀ ਤੈਨੂੰ ਕਿੰਨੀ ਵਾਰੀ ਆਉਣਾ। ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉ, ਜਿਵੇਂ ਕਹਿੰਦੇ ਨੇ ਤੇਲੀ ਦਾ ਬਲਦ ਇੱਕ ਚੱਕਰ ਚ ਪਿਆ ਰਹਿੰਦਾ, ਕੋਹਲੂ ਦੇ ਆਲੇ ਦੁਆਲੇ ਦਾ ਚੱਕਰ ਬਣਿਆ ਰਹਿੰਦਾ। ਇਸ ਤਰ੍ਹਾਂ ਸ੍ਰਿਸ਼ਟੀ ਵਿੱਚ ਮਹਾਰਾਜ ਕਹਿੰਦੇ ਨੇ ਆਵਨ ਆਏ ਸ੍ਰਿਸ਼ਟਮੈ ਬਿਨ ਬੂਝੇ ਪਸ਼ੂ ਢੋਰ। ਜਿਸ ਬੰਦੇ ਨੇ ਆਪਣੀ ਔਕਾਤ ਨੂੰ, ਆਪਣੀ ਹਸਤੀ ਨੂੰ, ਆਪਣੇ ਆਪ ਨੂੰ ਕਦੇ ਵਾਚਣ ਦਾ ਯਤਨ ਨਹੀਂ ਕੀਤਾ, ਆਪਣੇ ਆਪ ਤੇ ਕਦੇ ਸਵਾਲ ਨਹੀਂ ਕੀਤਾ,

ਕਈ ਐਸੇ ਜਾਨਵਰ ਵੀ ਦੇਖਣ ਵਿੱਚ ਆਏ ਨੇ ਜਿਹੜੇ ਆਪਣੇ ਸਰੀਰ ਦੇ ਖੰਭ ਤੋੜ ਤੋੜ ਕੇ ਆਪਣੇ ਬੱਚਿਆਂ ਦਾ ਆਲਣਾ ਬਣਾਉਂਦੇ ਨੇ, ਆਪਣੇ ਸਰੀਰ ਦੇ ਖੰਭ ਖਿੱਚ ਖਿੱਚ ਕੇ ਬੱਚਿਆਂ ਦਾ ਆਲਣਾ ਬਣਾਉਂਦੇ, ਬੱਚਿਆਂ ਦੇ ਸੁੱਖ ਵਾਸਤੇ ਆਪਣੇ ਸਰੀਰ ਤੇ ਤਕੜਾ ਦੁੱਖ ਲੈਂਦੇ। ਔਰ ਇੱਕ ਮੱਖੀ ਐਸੀ ਵੀ ਦੇਖਣ ਵਿੱਚ ਆਈ ਹੈ ਤਕਰੀਬਨ ਭੌਂਰੇ ਜਿੱਡੀ, ਜਿਸਦੀ ਔਲਾਦ ਜੋ ਜਿਸਦੀ ਸੰਤਾਨ ਜਿਸਦਾ ਬੱਚਾ ਉਸਦੇ ਸਰੀਰ ਦੇ ਵਿੱਚੋਂ ਜਦ ਨਿਕਲਦਾ ਹੈ ਤੇ ਉਸੇ ਨੂੰ ਖਾ ਕੇ ਪਲਦਾ, ਉਹਦੇ ਸਰੀਰ ਦੇ ਵਿੱਚੋਂ ਉਹਦਾ ਬੱਚਾ ਨਿਕਲਦਾ, ਉਹਦੇ ਸਰੀਰ ਦਾ ਮਾਦਾ ਖਾ ਕੇ ਉਹ ਮਰ ਜਾਂਦੀ, ਮੱਖੀ ਮਰ ਜਾਂਦੀ, ਉਹਦਾ ਬੱਚਾ ਉਸੇ ਦੇ ਸਰੀਰ ਦੇ ਅੰਦਰਲਾ ਮਾਦਾ ਖਾ ਕੇ ਉਹਦੇ ਸਰੀਰ ਦੇ ਉੱਪਰ ਬੈਠਾ ਪਲਦਾ ਫਿਰ ਉੱਡ ਜਾਂਦਾ। ਤੇ ਜੇ ਬੰਦਾ ਸਮਝੇ ਨਾ ਕਿ ਸਵਾਸ ਲੈਣਾ, ਸੌ ਜਾਣਾ, ਖਾ ਕੇ ਪੈ ਰਹਿਣਾ, ਔਲਾਦ ਹੋ ਜਾਣੀ ਤੇ ਉਸ ਔਲਾਦ ਦੀ ਬੜੀ ਸੰਭਾਲ ਹੋ ਜਾਣੀ, ਬਹੁਤ ਉਚੇਚਾ ਕੰਮ ਕਰ ਲਿਆ, ਕੁਝ ਨਹੀਂ, ਇਹ ਤਾਂ ਜਾਨਵਰਾਂ ਵਾਲਾ ਕੰਮ, ਉਹਨੇ ਆਲਣਾ ਬਣਾ ਲਿਆ ਤੂੰ ਘਰ ਬਣਾ ਲਿਆ, ਉਹਨੇ ਕੋਈ ਖੁੱਡ ਘੁਰਨਾ ਬਣਾ ਲਿਆ ਤੂੰ ਕੋਈ ਮਹਿਲ ਬਣਾ ਲਿਆ, ਕੋਈ ਵੱਖਰੀ ਗੱਲ ਨਹੀਂ। ਗੱਲ ਸਿਰਫ ਇੰਨੀ ਹੈ ਕਿ ਉਹ ਜਿਤਨੀਆਂ ਜੂਨਾਂ ਨੇ ਉਹ ਸਾਰੀਆਂ ਸਿਰ ਝੁਕਾ ਕੇ ਚੱਲਣ ਵਾਲੀਆਂ, ਕੇਵਲ ਮਨੁੱਖ ਸਿਰ ਉਠਾ ਕੇ ਚੱਲਣ ਵਾਲੀ ਜੂਨ, ਇਹ ਸਿੱਧਾ ਤੁਰਨ ਵਾਲਾ, ਇਹਦਾ ਦਿਮਾਗ ਉੱਪਰ ਨੂੰ ਹੈ, ਸਿਰ ਉੱਪਰ ਨੂੰ ਹੈ, ਇਸੇ ਕਰਕੇ ਇੱਕ ਉੱਚੀ ਗੱਲ ਕਰਦਾ ਹੈ, ਇੱਕ ਨਵੀਂ ਗੱਲ ਕਰਦਾ ਹੈ। ਔਰ ਜੁਗਾਂ ਪਹਿਲਾਂ ਜਦ ਤੋਂ ਮਨੁੱਖ ਨੇ ਇਸ ਧਰਤੀ ਦੇ ਉੱਤੇ ਆਪਣਾ ਵਜੂਦ ਮਹਿਸੂਸ ਕੀਤਾ ਹੈ, ਉਦੋਂ ਤੋਂ ਇਹਦੇ ਅੰਦਰ ਇੱਕ ਸਵਾਲ ਉੱਠਿਆ ਹੈ ਕਿ ਇਹਨਾਂ ਜਾਨਵਰਾਂ ਨਾਲੋਂ, ਇਹਨਾਂ ਆਮ ਜੀਵ ਜੰਤੂਆਂ ਨਾਲੋਂ ਮੈਂ ਵੱਖਰਾ, ਮੇਰੇ ਹੱਥਾਂ 'ਚ ਕੁਸ਼ਲਤਾ ਹੈ, ਮੇਰੇ ਨੇਤਰਾਂ 'ਚ ਪਛਾਣ ਹੈ, ਮੇਰੇ ਕੰਨਾਂ ਵਿੱਚ ਸੋਝੀ ਹੈ, ਮੈਨੂੰ ਛੋਹ ਕੇ ਪ੍ਰਤੀਤ ਕਰਨ ਦੀ ਸਮਝ ਹੈ, ਮੈਂ ਸੁਣ ਕੇ ਮਹਿਸੂਸ ਕਰ ਸਕਦਾ, ਜਦਕਿ ਆਮ ਜਾਨਵਰ ਇੱਕ ਇੱਕ ਗੁਣ ਲੈ ਕੇ ਬੈਠੇ ਹੋਣਗੇ। ਕੰਨ ਸਭ ਜਾਨਵਰਾਂ ਦੇ ਨੇ, ਲੇਕਿਨ ਸਭ ਜਾਨਵਰਾਂ ਦੇ ਕੰਨ ਇੰਨਾ ਕੰਮ ਨਹੀਂ ਕਰਦੇ ਜਿੰਨਾ ਬੰਦੇ ਦੇ ਕੰਨ ਕੰਮ ਕਰਦੇ ਨੇ। ਤੇ ਜੇ ਕਿਸੇ ਜਾਨਵਰ ਦੇ ਕੇਵਲ ਕੰਨ ਬਹੁਤ ਕੰਮ ਕਰਦੇ ਨੇ ਤਾਂ ਉਹਦਾ ਨੱਕ ਨਹੀਂ ਕੰਮ ਕਰਦਾ। ਚਮਗਿੱਦੜ ਦੇ ਕੰਨ ਬੜੇ ਕੰਮ ਕਰਦੇ ਨੇ, ਕੁੱਤੇ ਦਾ ਨੱਕ ਬੜਾ ਨੱਕ ਨਹੀਂ ਕੰਮ ਕਰਦਾ, ਚਮਗਿੱਦੜ ਦੇ ਕੰਨ ਬੜੇ ਕੰਮ ਕਰਦੇ ਨੇ, ਕੁੱਤੇ ਦਾ ਨੱਕ ਬੜਾ ਕੰਮ ਕਰਦਾ, ਚੀਲ ਦੀਆਂ ਅੱਖਾਂ ਬੜਾ ਕੰਮ ਕਰਦੀਆਂ ਨੇ, ਲੇਕਿਨ ਬੰਦੇ ਦਾ ਇਹ ਸਾਰਾ ਕੁਝ ਬੜਾ ਸਖਤ ਕੰਮ ਕਰਦਾ, ਬੜਾ ਜ਼ਬਰਦਸਤ ਕੰਮ ਦਾ ਹੈ, ਬੜਾ ਸੂਝ ਵਾਲਾ ਹੈ। ਔਰ ਇਹ ਸਾਰਿਆਂ ਤੱਤਾਂ ਨੇ ਮਿਲ ਕੇ, ਸਾਰਿਆਂ ਇੰਦਰਾਂ ਨੇ ਮਿਲ ਕੇ ਮਨੁੱਖ ਨੂੰ ਵਿਸ਼ੇਸ਼ ਬਣਾ ਦਿੱਤਾ। ਇਸ ਵਿਸ਼ੇਸ਼ ਮਨੁੱਖ ਨੇ ਆਪਣੇ ਆਪ ਤੇ ਸਵਾਲ ਕੀਤਾ, ਮੈਂ ਕਾਹਦੇ ਲਈ, ਔਰ ਜੁਗਾਂ ਤੋਂ ਇਹ ਸਵਾਲ ਕਰਦਾ ਆਇਆ, ਮੁੜ ਮੁੜ ਕੇ ਇਹਨੂੰ ਜਵਾਬ ਮਿਲਦਾ ਰਿਹਾ। ਇੱਕ ਗੱਲ ਬੜੀ ਖੂਬਸੂਰਤ ਇੱਕ ਵਿਚਾਰਕ ਨੇ ਕਹੀ, ਉਹ ਕਹਿੰਦਾ ਨਿਰੰਕਾਰ ਨੇ ਬੜਾ ਕੁਝ ਰਚਿਆ, ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭਦੀ ਵੜਿਆ, ਮਾਲਕ ਨਿਰੰਕਾਰ ਨੇ ਸਭ ਕੁਝ ਰਚਿਆ ਹੈ ਤੇ ਸਾਰੇ ਰਚਨਾ ਦਾ ਸਿਖਰ ਜੋ ਹੈ ਉਹ ਮਨੁੱਖ ਹੈ, ਵਾਹਿਗੁਰੂ ਦੀ ਸਾਰੀ ਰਚਨਾ ਦਾ ਕਲਾਈਮੈਕਸ ਮਨੁੱਖ ਹੈ, ਸਭ ਤੋਂ ਵਧੀਆ ਰਚਨਾ ਉਹਦੀ ਮਨੁੱਖ ਹੈ। ਹੁਣ ਮਨੁੱਖ ਵੀ ਬੜਾ ਕੁਝ ਰਚ ਰਿਹਾ, ਸਧਾਰਨ ਡੰਡੇ ਤੋਂ ਸ਼ੁਰੂ ਹੋ ਕੇ, ਯੰਤਰਾਂ ਤੋਂ ਸ਼ੁਰੂ ਹੋ ਕੇ, ਅੱਜ ਇਹਦੇ ਕੰਪਿਊਟਰ ਇਸ ਨੂੰ ਆਪ ਨੂੰ ਹੈਰਾਨ ਕਰੀ ਜਾ ਰਹੇ, ਬੰਦੇ ਨੇ ਬੜਾ ਕੁਝ ਰਚਿਆ, ਲੇਕਿਨ ਬੰਦਾ ਸੰਤੁਸ਼ਟ ਕੋਈ ਨਹੀਂ, ਕਿਉਂਕਿ ਇਹਨੇ ਜੋ ਕੁਝ ਰਚਨਾ ਹੈ, ਜੋ ਇਹਦੀ ਰਚਨਾ ਦਾ ਸਿਖਰ ਹੈ, ਉਹ ਇਹ ਹੈ ਕਿ ਇਹ ਜਿਸਨੇ ਇਹਨੂੰ ਰਚਿਆ ਉਹਨੂੰ ਲੱਭ ਲੈ, ਉਹਨੂੰ ਜਾਣ ਲੈ, ਜੇ ਉਹਨੂੰ ਨਹੀਂ ਜਾਣ ਸਕਦਾ ਤੇ ਆਪਣੇ ਆਪ ਨੂੰ ਜਾਣ ਲਵੇ ਕਿ ਮੈਂ ਕੀ ਹਾਂ ਤੇ ਕਾਹਦੇ ਲਈ। ਇਹ ਸਵਾਲ ਬੜੇ ਚਿਰ ਦਾ ਚੱਲਿਆ ਹੈ, ਜਦ ਜਦ ਕਿਸੇ ਨੂੰ ਇਹ ਜਵਾਬ ਆਉੜਿਆ ਕਿ ਮੇਰੀ ਹੋਂਦ ਕਾਹਦੇ ਲਈ ਹੈ, ਇੱਕ ਨਵੇਂ ਧਰਮ ਨੇ ਜਨਮ ਲਿਆ, ਜਦ ਵੀ ਕਿਸੇ ਨੂੰ ਇਹ ਸਵਾਲ ਦਾ ਜਵਾਬ ਮਿਲਿਆ ਹੈ ਕਿ ਮਨੁੱਖਾ ਜੀਵਨ ਕਾਹਦੇ ਲਈ, ਇੱਕ ਨਵੇਂ ਧਰਮ ਦਾ ਜਨਮ ਹੋਇਆ, ਉਸ ਧਰਮ ਦੇ ਅਨੁਸਾਰ ਹੀ ਲੋਕ ਹੋਏ ਨੇ, ਕਿਉਂਕਿ ਉਹਦੇ ਧਰਮ ਦੇ ਅਨੁਸਾਰ ਹੀ ਹੋ ਕੇ ਲੋਕਾਂ ਨੂੰ ਆਪਣਾ ਜੀਵਨ ਸਕਾਰਥਾ ਹੁੰਦਾ ਜਾ ਰਿਹਾ, ਸਮਾਂ ਪਾ ਕੇ ਲੋਕਾਂ ਨੇ ਧਰਮਾਂ ਨੂੰ ਕੇਵਲ ਕਰਮਕਾਂਡ ਬਣਾ ਦਿੱਤਾ, ਧਰਮ ਪੇਹੇ ਹੁੰਦੇ ਚਲੇ ਗਏ, ਮੁੜ ਕੇ ਨਵਾਂ ਧਰਮ ਲੋੜ ਮਹਿਸੂਸ ਕੀਤੀ ਜਾਂਦੀ ਰਹੀ, ਧਰਮਾਂ ਦਾ ਜਨਮ ਹੁੰਦਾ ਰਿਹਾ, ਮਨੁੱਖ ਦੇ ਅੰਦਰ ਸਵਾਲ ਉੱਠਦਾ ਰਿਹਾ ਤੇ ਜਵਾਬ ਮੁੜ ਮੁੜ ਕੇ ਇਹੀ ਸੀ। ਧੰਨ ਗੁਰੂ ਨਾਨਕ ਦੇ ਸਦੀਵੀ ਧਰਮ ਦੇ ਵਿੱਚ ਵੀ ਇਹੀ ਜਵਾਬ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੇਰੀ ਜ਼ਿੰਦਗੀ ਦਾ ਤੂੰ ਮਕਸਦ ਹੈ, ਲੱਖ 84 ਜੋਨ ਸਵਾਈ ਮਾਨਸ ਕੋ ਪ੍ਰਭਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ, ਜੇ ਇਸ ਜੀਵਨ ਵਿੱਚ ਕੋਈ ਉਚੇਚੀ ਗੱਲ ਨਾ ਕੀਤੀ, ਸਿਰਜਣਹਾਰ ਨੂੰ ਨਾ ਪਛਾਣਿਆ, ਉਹਦੀ ਸਿਰਜਣਾ ਦੀ ਸਿਖਰ ਆਪਣੇ ਆਪ ਨੂੰ ਨਾ ਪਛਾਣਿਆ, ਤੇ ਫਿਰ ਉਹ ਭ੍ਰਮਤ ਫਿਰਤ ਤੇਲਕ ਕੇ ਕੱਪ ਜਿਓ ਗਤ ਬਿਨ ਰਹਿਣ ਵਿਹਾਈ ਹੈ, ਜ਼ਿੰਦਗੀ ਤਾਂ ਲੰਘ ਜਾਏਗੀ ਲੇਕਿਨ ਇਹ ਚੱਕਰ ਬਣਿਆ ਰਹਿ ਜਾਏਗਾ ਆਉਣ ਜਾਣ ਦਾ। ਕਬੀਰ ਜੀ ਦੀ ਜੀਵਨੀ ਵਿੱਚੋਂ ਇੱਕ ਸਾਖੀ ਮਿਲਦੀ ਹੈ, ਬੜੀ ਪ੍ਰਸਿੱਧ ਸਾਖੀ। ਕਬੀਰ ਜੀ ਨੇ ਬਾਹਰ ਫਿਰਦਿਆਂ ਇੱਕ ਬੈਲ ਵੇਖਿਆ ਸੀ, ਬੈਲ ਉਹ ਜਿਸ ਨੂੰ ਬਹੁਤ ਵਰਤਿਆ ਗਿਆ, ਵਰਤ ਵਰਤ ਕੇ ਮਾਰ ਮਾਰ ਕੇ ਉਹਦੇ ਕੋਲ ਪੂਰਾ ਕੰਮ ਲੈ ਕੇ ਜਿਸ ਵੇਲੇ ਉਹ ਬੋਝ ਬਣ ਗਿਆ ਤੇ ਉਹਨੂੰ ਘਰੋਂ ਕੱਢ ਦਿੱਤਾ ਗਿਆ।

ਕੰਮ ਲੈ ਕੇ ਜਿਸਲੇ ਬੁੱਢਾ ਹੋ ਗਿਆ ਉਹ ਸਰੀਰ ਕੰਮ ਦਾ ਨਹੀਂ ਰਹਿ ਗਿਆ, ਉਸ ਨੂੰ ਘਰੋਂ ਕੱਢ ਦਿੱਤਾ। ਦਿਵ ਦ੍ਰਿਸ਼ਟੀ ਵਾਲੇ ਬ੍ਰਹਮ ਗਿਆਨੀ ਕਬੀਰ ਜੀ ਨੇ ਗੌ ਨਾਲ ਉਸ ਨੂੰ ਵੇਖਿਆ, ਉਸ ਰੁਲਦੇ ਹੋਏ ਨੂੰ ਵੇਖਿਆ, ਤਰਸ ਨਾਲ ਭਰੇ ਮਨ ਨਾਲ ਗੌ ਨਾਲ ਵੇਖਿਆ ਤੇ ਪਛਾਣੇ। ਪਛਾਣ ਕੇ ਕਹਿੰਦੇ ਨੇ ਤੂੰ ਉਹੀ ਤਾਂ ਨਹੀਂ ਜਿਹਨੂੰ ਕਹਿੰਦੇ ਹੁੰਦੇ ਸਾਂ ਭਗਤਾ ਆ ਜਾਇਆ ਕਰ ਕਿਤੇ ਸਤਸੰਗ ਵਿੱਚ, ਤੇ ਤੂੰ ਕਿਹਾ ਸੀ ਭਗਤ ਜੀ ਆ ਜਾਂਗਾ, ਜ਼ਰਾ ਕਾਕਾ ਛੋਟਾ ਹੈ ਅਜੇ, ਜ਼ਰਾ ਸਿਆਣਾ ਹੋ ਲਵੇ ਨਾ, ਕਿਤੇ ਇੱਧਰ ਉੱਧਰ ਛਾਲ ਮਾਰ ਕੇ ਡਿੱਗ ਕੇ ਲੱਤ ਬਾਹ ਨਾ ਪੜਾ ਪਵੇ, ਜ਼ਰਾ ਇਹਦਾ ਖਿਆਲ ਰੱਖਣਾ ਜ਼ਰੂਰੀ। ਇਸ ਤੋਂ ਵੀ ਪਿੱਛੇ ਆਪਣੀ ਜਵਾਨੀ ਵੇਲੇ ਤੂੰ ਇਹ ਕਰਦਾ ਰਿਹਾ, ਕੋਈ ਨੀ ਮੈਂ ਵਿਆਹ ਕਰਾ ਲਵਾਂ, ਮੈਂ ਆਇਆ ਕਰਾਂਗਾ, ਬਾਲ ਬੱਚੇਦਾਰ ਹੋ ਗਿਆ, ਬੱਚਿਆਂ ਦਾ ਖਿਆਲ ਪੈ ਗਿਆ, ਜ਼ਰਾ ਤੂੰ ਵੱਡਾ ਹੋ ਗਿਆ ਬੱਚਾ, ਤੇ ਤੂੰ ਇਹੀ ਕਹਿੰਦਾ ਰਿਹਾ ਜੀ ਹੁਣ ਜ਼ਰਾ ਉਹਦੀ ਨਿਗਰਾਨੀ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਕਿਤੇ ਵਿਗੜ ਨਾ ਜਾਵੇ। ਜਿਸ ਨੇ ਜਵਾਨ ਹੋ ਗਿਆ ਤੁਸਾਂ ਕਿਹਾ ਭਗਤ ਜੀ ਹੁਣ ਤਾਂ ਜ਼ਰੂਰ ਆਇਆ ਕਰਾਂਗੇ ਜਾਂ ਕਾਕੇ ਦਾ ਵਿਆਹ ਕਰਨੀ, ਕਾਕਾ ਵੀ ਵਿਆਹਿਆ ਗਿਆ, ਤੇ ਫਿਰ ਇੱਕ ਰੀਝਾਂ ਕਿ ਬਸ ਕੋਈ ਨੀ ਉਹ ਹੁਣ ਨਵਾਂ ਨਵਾਂ ਵਿਆਹਿਆ ਹੈ, ਉਹ ਆਪਣੇ ਮੌਜ ਮੇਲੇ ਵਿੱਚ ਆਏ ਥੋੜੇ ਦਿਨਾਂ ਨੂੰ ਆਪਣਾ ਕੰਮ ਕਾਰ ਸੰਭਾਲ ਲਵੇਗਾ, ਤੇ ਫਿਰ ਮੈਂ ਆਉਣਾ ਹੀ ਕਰਨਾ, ਹੋਰ ਕਰਨਾ ਕੀ, ਤੁਹਾਡੇ ਕੋਲ ਹੀ ਆਉਣਾ, ਹੋਰ ਕਿੱਥੇ ਜਾਣਾ। ਉਹ ਵੀ ਸਮਾਂ ਭਲਿਆ ਲੋਕਾਂ ਲੰਘ ਗਿਆ, ਫਿਰ ਇੱਕ ਐਸਾ ਸਮਾਂ ਵੀ ਆਇਆ ਮੁੜ ਕੇ ਤੈਨੂੰ ਕਿਹਾ ਭਗਤਾ ਹੁਣ ਤਾਂ ਆ ਜਾਇਆ ਕਰ, ਹੁਣ ਤਾਂ ਮੁੰਡਾ ਬਾਲ ਬੱਚੇਦਾਰ ਹੋ ਗਿਆ। ਕਹਿੰਦਾ ਜੀ ਕੀ ਕਰਾਂ, ਮੁੰਡਾ ਤਾਂ ਬਾਲ ਬੱਚੇਦਾਰ ਹੋ ਗਿਆ, ਉਹਦੇ ਬਾਲ ਬੱਚੇ ਹੁਣ ਮੈਨੂੰ ਨਹੀਂ ਛੱਡਦੇ, ਹੁਣ ਉਹਦੇ ਬਾਲ ਬੱਚੇ ਨਹੀਂ ਛੱਡਦੇ, ਪਹਿਲਾਂ ਆਪਣੇ ਬਾਲ ਬੱਚੇ ਫਿਰ ਮੁੰਡੇ ਦੇ ਬਾਲ ਬੱਚੇ, ਕਾਰੋਬਾਰ, ਇਹ ਸਾਰੇ ਝੰਝਟ ਚ ਜੀਵਨ ਲੰਘਦਾ ਲੰਘ ਗਿਆ। ਅਖੀਰ ਇੱਕ ਦਿਨ ਇਹ ਸਰੀਰ ਤੋਂ ਛੁੱਟੀ ਕਰ ਗਿਆ, ਲੇਕਿਨ ਉਸ ਘਰ ਨੂੰ ਨਾ ਛੱਡ ਸਕਿਆ, ਉਹਦੇ ਚ ਬਿਰਤੀ ਪੈਂਦੀ ਰਹੀ। ਇਸ ਦੇ ਨਾਲ ਮਿਲਦੀਆਂ ਜੁਲਦੀਆਂ ਕਿਤਨੀਆਂ ਹੀ ਸਾਖੀਆਂ, ਕਹਿੰਦੇ ਨੇ ਇਸ ਘਰ ਨੂੰ ਕਦੇ ਕੁੱਤਾ ਬਣ ਕੇ ਚਿੰਬੜਿਆ, ਕਦੇ ਉਸ ਨਾਲੀ ਵਿੱਚ ਕੀੜਾ ਬਣ ਕੇ ਫਿਰਦਾ ਰਿਹਾ, ਕਦੇ ਉਸ ਘਰ ਦੀ ਰਖਵਾਲੀ ਵਿੱਚ ਨਾਗ ਬਣ ਕੇ ਫਿਰਦਾ ਰਿਹਾ, ਕਦੇ ਉਸ ਘਰ ਦਾ ਬੋਝ ਢੋਣ ਵਾਸਤੇ ਖੋਤਾ ਬਣ ਕੇ ਫਿਰਦਾ ਰਿਹਾ, ਉਸ ਘਰ ਨੂੰ ਨਹੀਂ ਛੱਡ ਸਕਿਆ, ਉਸ ਘਰ ਦਾ ਮੋਹ ਨਹੀਂ ਛੱਡ ਸਕਿਆ, ਮਰ ਗਿਆ, ਜੂਨਾ ਚ ਪੈਂਦਾ ਰਿਹਾ, ਜੂਨਾ ਚ ਭਟਕਦਾ ਰਿਹਾ। ਕਬੀਰ ਜੀ ਪਛਾਣਦੇ ਨੇ, ਕਹਿੰਦੇ ਨੇ ਤੂੰ ਉਹੀ ਤਾਂ ਨਹੀਂ, ਤੂੰ ਉਹੀ ਜਾਪਣਾ ਜਿਸ ਨੂੰ ਕਹਿੰਦੇ ਸਾਂ ਭਗਤੀ ਕਰ ਲੈ, ਭਗਤੀ ਕਰ ਲੈਂਦਾ ਤੇ ਮੁੜ ਕੇ ਤੈਨੂੰ ਆ ਬੈਲ ਦੀ ਜੂਨੀ ਨਾ ਪੈਣਾ ਪਏ। ਭਗਤ ਜੀ ਉਹਦਾ ਨਕਸ਼ਾ ਵੀ ਖਿੱਚਦੇ, ਉਹਦੇ ਜੀਵਨ ਦਾ ਜੋ ਨਜ਼ਾਰਾ ਬਣਿਆ ਉਹ ਵੀ ਦਿਖਾ ਰਹੇ ਨੇ ਸਾਨੂੰ। ਕਹਿੰਦੇ ਨੇ ਚਾਰ ਪਾਂ, ਜਦੋਂ ਤੇਰੇ ਦੋ ਪੈਰ ਸਨ ਤੂੰ ਖੜਾ ਸਾਂ ਇਹਨਾਂ ਦੋ ਪੈਰਾਂ ਤੇ, ਪੈਰ ਦੋ ਸਨ ਖੜਾ ਸਾਂ ਸਿੱਧਾ, ਤੇ ਸਿੱਧਾ ਖੜਾ ਹੋ ਕੇ ਤੂੰ ਬੜਾ ਕੁਝ ਸੋਚ ਸਕਦਾ ਸੈ, ਇਹਨਾਂ ਚਾਰਾਂ ਪੈਰਾਂ ਤੇ ਖੜਾ ਹੋ ਕੇ ਤੂੰ ਹੁਣ ਕੁਝ ਨਹੀਂ ਸੋਚ ਸਕਦਾ, ਤੇਰੀ ਸੋਚਣ ਕਰਨ ਦੀ ਸਮਰੱਥਾ ਸੀਮਿਤ ਹੋ ਗਈ। ਉਦੋਂ ਤੂੰ ਸੋਚ ਸਕਦਾ ਸੈ ਮਗਰ ਤੂੰ ਨਾ ਸੋਚਿਆ, ਪਸ਼ੂਆਂ ਵਾਲਾ ਜੀਵਨ ਹੀ ਬਿਤਾਇਆ, ਪੇਟ ਭਰਿਓ ਪਸ਼ੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਹੁਣ ਤੇਰੇ ਚਾਰ ਪੈਰ ਨੇ, ਹੁਣ ਤੂੰ ਕੀ ਸੋਚੇਗਾ। ਬਲਕਿ ਜੀਵਨ ਦੇ ਵਿੱਚ ਵੀ ਕਈ ਵਾਰੀ ਐਸਾ ਹੁੰਦਾ ਹੈ ਕਿ ਮਨੁੱਖ ਲੈ ਕੇ ਖਿਆਲ ਬੈਠਾ, ਕੋਈ ਨੀ ਕਰ ਲੈਂਦੇ ਆ, ਇਸ ਮਾਮਲੇ ਚ ਢਿੱਲ ਵਰਤਾ ਕੇ ਬੈਠਾ। ਭਗਤੀ ਦੇ ਮਾਮਲੇ ਚ ਕਈ ਵਾਰੀ ਬੰਦਾ ਪ੍ਰੋਗਰਾਮ ਵੀ ਬਣਾਉਂਦਾ ਰਹਿ ਜਾਂਦਾ, ਔਰ ਆਮ ਤੌਰ ਤੇ ਪਰ ਜਵਾਨੀ ਵਿੱਚ, ਲੜਕਪਣ ਵਿੱਚ, ਬਚਪਨ ਵਿੱਚ, ਬਾਲ ਬੱਚੇਦਾਰੀ ਦੇ ਸਮੇਂ ਵਿੱਚ, ਅਧਖੜ ਉਮਰ ਵਿੱਚ ਮਨੁੱਖ ਐਸਾ ਸੋਚਦਾ ਰਹਿੰਦਾ ਬਸ ਹੁਣ ਸ਼ੁਰੂ ਕਰ ਦੇਣਾ, ਹੁਣ ਬਸ ਕਰ ਹੀ ਦੇਣਾ ਸ਼ੁਰੂ, ਥੋੜੇ ਦਿਨਾਂ ਨੂੰ ਨਾ ਭਗਤੀ ਦਾ ਕੰਮ ਸ਼ੁਰੂ ਕਰ ਦੇਣਾ, ਹੁਣ ਨਿਤਨੇਮ ਸ਼ੁਰੂ ਕਰ ਦੇਣਾ, ਹੁਣ ਗੁਰਦੁਆਰੇ ਜਾਣਾ ਸ਼ੁਰੂ ਕਰ ਦੇਣਾ। ਔਰ ਸੱਚ ਕਰਕੇ ਜਾਣਨਾ, ਜਿਹੜਾ ਬੰਦਾ ਪ੍ਰੋਗਰਾਮ ਬਣਾਉਂਦਾ ਰਹਿੰਦਾ ਨਾ, ਉਹ ਕਦੇ ਕੁਝ ਨਹੀਂ ਕਰ ਸਕਦਾ, ਕਰਦਾ ਕੇਵਲ ਉਹ ਹੈ ਜਿਹੜਾ ਸ਼ੁਰੂ ਕਰ ਦਿੰਦਾ, ਜਿਸ ਨੇ ਸ਼ੁਰੂ ਨਹੀਂ ਕੀਤਾ ਕੇਵਲ ਵਿਉਂਤਾ ਬਣਾਉਂਦਾ ਰਿਹਾ, ਉਹਦਾ ਕਦੇ ਕੁਝ ਨਹੀਂ ਬਣਦਾ। ਵਿਉਂਤ ਕਰੇ ਤੇ ਨਾਲ ਹੀ ਸ਼ੁਰੂ ਕਰ ਦੇ, ਜਿਸ ਨੇ ਸ਼ੁਰੂ ਨਹੀਂ ਕੀਤਾ ਉਹ ਕਦੇ ਸਿਰੇ ਨਹੀਂ ਲੱਗਦਾ। ਤੁਸੀਂ ਵੇਖਿਆ ਕੋਈ ਵੀ ਪੈਂਡਾ ਕਰਨਾ, ਇੱਕ ਕਦਮ ਤੁਸੀਂ ਚੁੱਕਦੇ ਹੋ ਤੇ ਉਹ ਪੈਂਡਾ ਮੁੱਕ ਜਾਂਦਾ, ਲੇਕਿਨ ਜਿਸ ਬੰਦੇ ਨੇ ਕਦਮ ਨਹੀਂ ਨਾ ਚੁੱਕਿਆ, ਉਹ ਪਹਿਲਾ ਕਦਮ, ਹਾਲਾਂਕਿ ਜਿਹੜਾ ਮੰਜ਼ਿਲ ਤੇ ਪਹੁੰਚਣ ਵਾਲਾ ਕਦਮ ਹੈ ਉਹ ਬੜਾ ਮਹੱਤਵਪੂਰਨ ਜਾਪਦਾ, ਮੰਜ਼ਿਲ ਤੇ ਪਹੁੰਚ ਗਏ ਇਹ ਕਦਮ, ਅਖੀਰਲਾ ਕਦਮ ਬੜਾ ਮਹੱਤਵਪੂਰਨ ਜਾਪਦਾ, ਲੇਕਿਨ ਨਹੀਂ, ਜਿਹੜਾ ਪਹਿਲਾ ਕਦਮ ਹੈ ਉਹਦਾ ਬੜਾ ਮਹੱਤਵ, ਜੇ ਪਹਿਲਾ ਕਦਮ ਨਾ ਚੁੱਕਿਆ ਜਾਂਦਾ ਤੇ ਆਖਰੀ ਕਦਮ ਵੀ ਕਦੇ ਨਸੀਬ ਨਾ ਹੁੰਦਾ। ਉਹ ਪਹਿਲਾ ਕਦਮ ਇਹ ਹੈ ਕਿ ਮਨੁੱਖ ਨੂੰ ਬਚਪਨ ਤੋਂ ਬਚਪਨ ਚ, ਛੋਟੇ ਤੋਂ ਛੋਟੀ ਅਵਸਥਾ ਦੇ ਵਿੱਚ,
ਬੜੇ ਸਿਆਣੇ ਸੂਝ ਵਾਲੇ ਮਾਂ ਬਾਪ ਉਹ ਨੇ ਜਿਹੜੇ ਆਪ ਗੁਰੂ ਭਗਤੀ ਚ ਪ੍ਰਭੂ ਭਗਤੀ ਚ ਲੱਗੇ ਨੇ ਤੇ ਬੱਚਿਆਂ ਨੂੰ ਪ੍ਰੇਰ ਕੇ ਗੁਰਦੁਆਰੇ ਲੈ ਆਉਂਦੇ ਨੇ, ਨਿਤਨੇਮ ਕਰਾਉਂਦੇ ਨੇ, ਗੁਟਕਾ ਫੜਾ ਕੇ ਪਾਠ ਕਰਾਉਂਦੇ ਨੇ, ਛੋਟੇ ਤੋਂ ਛੋਟੀ ਉਮਰ ਵਿੱਚ ਉਹਨਾਂ ਨੂੰ ਗੁਰੂ ਨਾਲ ਜੋੜਨ ਦਾ ਯਤਨ ਕਰਦੇ। ਲੇਕਿਨ ਖਿਮਾ ਕਰਨਾ, ਬੱਚਿਆਂ ਨੂੰ ਗੁਰੂ ਨਾਲ ਜੋੜਨ ਦਾ ਯਤਨ ਕੇਵਲ ਉਹ ਕਰੇਗਾ ਜਿਹਦੀ ਆਪਣੀ ਜ਼ਿੰਦਗੀ ਵਿੱਚ, ਆਪਣੇ ਜੀਵਨ ਵਿੱਚ, ਜਿਹਦੇ ਇੱਕ ਰੁਟੀਨ, ਇੱਕ ਜੁਗਤ ਬਣੀ ਹੋਈ ਹੈ ਕਿ ਉਹ ਪਾਠ ਕਰਦਾ। ਜੇ ਬਾਪ ਬੱਚੇ ਨੂੰ ਕਹਿੰਦਾ ਪਾਠ ਕਰਿਆ ਕਰ ਤੇ ਆਪ ਨਹੀਂ ਕਰਦਾ, ਬੱਚਾ ਕਦੇ ਨਹੀਂ ਕਰੇ। ਬਾਪ ਕਹਿੰਦਾ ਚੱਲ ਗੁਰਦੁਆਰੇ ਚਲੀਏ, ਜੇ ਤਾਂ ਆਪ ਤੁਰ ਰਿਹਾ ਤੇ ਬੱਚਾ ਵੀ ਨਾਲ ਤੁਰ ਪਏਗਾ, ਤੇ ਜੇ ਬਾਪ ਲੇਟਿਆ ਲੇਟਿਆ ਕਵੇ ਕਾਕਾ ਜਾ ਗੁਰਦੁਆਰੇ ਹੋਗਾ ਤੇ ਬੱਚਾ ਉੱਥੋਂ ਦਾ ਤੁਰ ਪਏਗਾ, ਰਾਹ ਜਗ੍ਹਾ ਪਿਛਾ ਹੋ ਜਾਏਗਾ। ਜਵਾਬ ਨਾ ਵੀ ਦੇਵੇ, ਕਹੇਗਾ ਬਾਪੂ ਆਪ ਤਾਂ ਜਾਂਦਾ ਨੀ, ਮੈਨੂੰ ਕਹਿੰਦਾ, ਨਹੀਂ ਪਹੁੰਚ ਸਕੇਗਾ। ਆਪ ਬੰਦਾ ਕਰੇ, ਆਪ ਸ਼ੁਭ ਰਸਤੇ ਤੇ, ਆਪ ਸ਼ੁਭ ਮਾਰਗ ਤੇ ਕਦਮ ਧਰੇ ਤੇ ਬੱਚਿਆਂ ਨੂੰ ਛੋਟੀ ਤੋਂ ਛੋਟੀ ਉਮਰ ਚ ਇਸ ਪਾਸੇ ਪ੍ਰੇਰ ਕੇ ਲਾ। ਤੇ ਜਿਹੜਾ ਬੰਦਾ ਵਿਉਂਤਾ ਕਰਦਾ ਰਹਿ ਜਾਵੇ, ਕਰ ਲੈਨੇ ਅਗਲੇ ਸਾਲ ਕਰਾਂਗੇ, ਉਹ ਤੋਂ ਅਗਲੇ ਸਾਲ ਕਰਾਂਗੇ, ਇੰਨੇ ਸਾਲਾਂ ਦੇ ਹੋ ਜਾਈਏ ਫਿਰ ਕਰਾਂਗੇ, ਕੋਈ ਨਹੀਂ ਕਰ ਸਕਦਾ। ਉਹ ਪੁਰਾਣੇ ਰਿਸ਼ੀਆਂ ਨੇ ਕੁਝ ਵਿਉਂਤਾ ਕੀਤੀਆਂ ਸਨ, ਉਹਨਾਂ ਨੇ ਚਾਰ ਆਸ਼ਰਮ ਬਣਾ ਦਿੱਤੇ, ਚਾਰ ਹਿੱਸੇ ਜੀਵਨ ਦੇ ਕਰ ਦਿੱਤੇ। ਉਹ ਕਹਿੰਦੇ ਨੇ ਬ੍ਰਹਮਚਾਰੀ 25 ਸਾਲ ਬ੍ਰਹਮਚਾਰੀ ਰਹੋ, ਫਿਰ ਗ੍ਰਿਸਤ ਆਸ਼ਰਮ 25 ਸਾਲ ਤੋਂ 50 ਸਾਲ ਤੱਕ ਤੁਸੀਂ ਗ੍ਰਿਸਤ ਵਿੱਚ ਖਚਿਤ ਰਹੋ, ਬੱਚੇ ਹੋ ਜਾਣ, ਉਹਨਾਂ ਨੂੰ ਸੁਣਾ ਕੇ, ਪੜ੍ਹਾ ਕੇ, ਲਿਖਾ ਕੇ, ਸਵਾਰ ਕੇ ਕੰਮਾਂ ਕਾਰਾਂ ਤੇ ਲਾ ਦਿਓ। 50 ਸਾਲ ਦੀ ਉਮਰ ਚ ਫਿਰ ਤੁਸੀਂ ਸੰਨਿਆਸ ਲੈ ਲਓ, 25 ਸਾਲ ਸੰਨਿਆਸ ਤਿਆਗ ਕਰਕੇ ਧਿਆਨ ਲਾਉਣਾ ਸਿੱਖੋ, ਭਗਤੀ ਕਰਨੀ ਸਿੱਖੋ, 75 ਸਾਲ ਦੇ ਹੋ ਜਾਓ। 75 ਸਾਲ ਤੋਂ ਬਾਅਦ ਫਿਰ ਜੋ ਕੁਝ ਸਿੱਖਿਆ ਬਾਣਪ੍ਰਸਤ ਆਸ਼ਰਮ ਵਿੱਚ ਲੋਕਾਂ ਨੂੰ ਸਿਖਾਉਂਦੇ ਫਿਰੋ। ਗੁਰੂ ਨਾਨਕ ਸਾਹਿਬ ਨੇ ਵੇਖਿਆ, ਇਹ ਤਮਾ ਕਮਾਲ ਦੀ ਗੱਲ ਹੈ ਕਿ ਬੰਦਾ ਐਸਾ ਪ੍ਰੋਗਰਾਮ ਬਣਾ ਕੇ ਬੈਠਾ ਹੈ ਕਿ 75 ਸਾਲਾਂ ਤੇ 100 ਸਾਲ ਦਾ ਹੋਵੇਗਾ, ਜੇ 10 ਸਾਲਾਂ ਦੀ ਉਮਰ ਚ ਫਤਿਹ ਜਾ ਗਿਆ ਫਿਰ ਕੀ ਹੋਵੇਗਾ, ਸਾਰੀ ਵਿਉਂਤ ਧਰੀ ਰਹਿ ਜਾਵੇਗੀ। ਇਹ ਤਾਂ ਜਿੱਥੋਂ ਜਾ ਕੇ ਉੱਥੋਂ ਸਵੇਰ ਫੌਰਨ ਜਲਦੀ ਤੋਂ ਜਲਦੀ। ਕਬੀਰ ਜੀ ਕਹਿੰਦੇ ਨੇ ਜਦ ਤੇਰੀਆਂ 2 ਲੱਤਾਂ ਸਨ ਉਦੋਂ ਤੈਨੂੰ ਸੋਚਣ ਦੀ ਲੋੜ ਸੀ ਕਿ ਛੇਤੀ ਤੋਂ ਛੇਤੀ ਭਗਤੀ ਵੱਲ ਲੱਗ ਜਾਵਾਂ, ਹੁਣ ਤੂੰ ਕੀ ਕਰੇਗਾ। 4 ਪਾਂਵ 2 ਸਿੰਘ, ਉਦੋਂ ਸਿਰ ਤੇ ਸਿੰਘ ਨਹੀਂ ਸੀ, ਉਦੋਂ ਸਿਰ ਦੇ ਉੱਤੇ ਸੁਰਤੀ ਦਾ ਪਹਿਰਾ ਸੀ ਤੇ ਸਿੰਘ ਪਸ਼ੂਪਣੇ ਦੀ ਨਿਸ਼ਾਨੀ। ਹਾਲਾਂਕਿ ਕਈ ਮੂਰਖ ਜਾਨਵਰਾਂ ਦੇ ਸਿੰਘ ਨਹੀਂ ਵੀ ਹੁੰਦੇ, ਲੇਕਿਨ ਆਮ ਤੌਰ ਤੇ ਸਿੰਘ ਉਹਦੇ ਸਿਰ ਤੇ ਦਿਖਾਏ ਜਾਂਦੇ ਨੇ। ਆ ਤੁਸੀਂ ਦੇਖਦੇ ਹੋ ਨਾ ਕੌਡੇ ਰਾਕਸ਼ ਦੀ, ਆਪਾਂ ਕਈ ਬਣਾਈ ਹੋਈ ਚਿੱਤਰ ਵੇਖਦੇ ਹਾਂ, ਫੋਟੋ ਵੇਖਦੇ ਹਾਂ। ਮਾਨਸ ਖਾਣਾ ਬੰਦਾ, ਮਨੁੱਖਾਂ ਦਾ ਮਾਸ ਖਾਣ ਵਾਲਾ ਬੰਦਾ, ਉਹਦੇ ਸਿਰ ਤੇ ਸਿੰਘ ਵਿਖਾ ਦਿੱਤੇ। ਇਸ ਕਰਕੇ ਵਿਖਾ ਦਿੱਤੇ ਕਿ ਮਨੁੱਖ ਨਹੀਂ ਹੈ, ਮਨੁੱਖ ਤੋਂ ਥੱਲੇ ਦੀ ਚੀਜ਼ ਹੈ, ਪਸ਼ੂ ਪੁਣੇ ਵਾਲੀ ਗੱਲ ਹੈ, ਰਾਕਸ਼ ਪ੍ਰਤੀ ਵਾਲੀ ਗੱਲ ਹੈ। ਰਾਕਸ਼ਾਂ ਦੇ ਸਿਰ ਤੇ ਸਿੰਘ ਵਿਖਾਏ ਜਾਂਦੇ ਨੇ, ਮਨੁੱਖ ਦੇ ਸਿਰ ਦੇ ਉੱਤੇ ਸਿੰਘ ਨਹੀਂ ਵਿਖਾਏ ਜਾਂਦੇ। ਹਾਂ, ਜਦੋਂ ਮਨੁੱਖ ਬਹੁਤ ਉੱਚਾ ਉੱਠ ਜਾਂਦਾ ਹੈ ਨਾ, ਫਿਰ ਉਹਦੇ ਚਿਹਰੇ ਦੇ ਦੁਆਲੇ ਇੱਕ ਨੂਰ ਦਿਖਾਇਆ ਜਾਂਦਾ, ਫੋਟੋ ਬਣਾਉਣ ਵਾਲੇ ਇੱਕ ਪ੍ਰਕਾਸ਼ ਵਿਖਾਉਂਦੇ ਨੇ, ਇਹ ਦੇਵਤਾ ਹੋ ਗਿਆ, ਮਨੁੱਖ ਤੋਂ ਉੱਚਾ ਉੱਠ ਗਿਆ। ਮਨੁੱਖ ਤੋਂ ਥੱਲੇ ਆਵੇਗਾ ਤੇ ਸਿਰ ਤੇ ਸਿੰਘ ਵਿਖਾਉਣੇ ਪੈਣਗੇ, ਮਨੁੱਖ ਤੋਂ ਉੱਚਾ ਉੱਠੇਗਾ ਤੇ ਇਹਦੇ ਚਿਹਰੇ ਤੇ ਨੂਰ ਵਿਖਾਉਣਾ ਪਏਗਾ। ਇਹ ਬਿਲਕੁਲ ਮਨੁੱਖ ਦੀ ਆਪਣੀ ਮਰਜ਼ੀ ਹੈ ਕਿ ਥੱਲੇ ਨੂੰ ਆਉਂਦਾ ਹੈ ਕਿ ਉੱਪਰ ਨੂੰ ਜਾਂਦਾ, ਦੇਵੀ ਗੁਣਾਂ ਵੱਲ ਵਧਦਾ ਹੈ ਕਿ ਪਸ਼ੂ ਗੁਣੇ ਵੱਲ ਵਧਦਾ। ਕਬੀਰ ਜੀ ਕਹਿੰਦੇ 4 ਪਾਂਵ 2 ਸਿੰਘ, ਗੁੰਗ ਮੁੱਖ ਹੁਣ ਤੂੰ ਬੋਲ ਕੁਝ ਨਹੀਂ ਸਕਦਾ, ਗੱਲ ਨਹੀਂ ਕਰ ਸਕਦਾ, ਮੇਰੀ ਗੱਲ ਦਾ ਉੱਤਰ ਨਹੀਂ ਦੇ ਸਕਦਾ, ਤਬ ਕੈਸੇ ਗੁਣ ਗਈ ਹੈ। ਹੁਣ ਤੂੰ ਕਰੇਗਾ ਭਗਤੀ, ਉਦੋਂ ਨਹੀਂ ਕੀਤੀ, ਹੁਣ ਕਰ ਸਕੇਗਾ। ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਗਾ ਪਰ ਹੈ, ਉੱਠਦਿਆਂ ਬਹਿੰਦਿਆਂ ਤੈਨੂੰ ਸੋਟਾ ਮਾਰ ਦੇਣ, ਜਿਹਦੇ ਖੇਤ ਦੇ ਕੋਲੋਂ ਵੀ ਲੰਘਣਾ ਉਹ ਡਾਂਗ ਨਾਲ ਤੈਨੂੰ ਭਜਾ ਦਿੰਦੇ। ਕੰਮ ਨਾ ਕਰਨ ਤੇ ਤੈਨੂੰ ਸਜ਼ਾ ਮਿਲੀ, ਹੁਣ ਤੈਨੂੰ ਖਾਣ ਤੇ ਕਿਸੇ ਪਾਸੇ ਮੂੰਹ ਮਾਰਨ ਤੇ ਵੀ ਪੈਰ ਪੈਰ ਤੇ ਸਜ਼ਾ ਮਿਲਦੀ ਹੈ। ਹਰ ਬਿਨ ਬੈਲ ਵਿਰਾਨੇ ਹੋਈ ਹੈ, ਵਿਰਾਨੇ ਦੇ ਬੈਲ ਜਿਹਦਾ ਕੋਈ ਸਾਈ ਖਸਮ ਨਾ ਹੋ, ਵਿਰਾਨੇ ਵਿੱਚ ਭਟਕਣ ਵਾਲਾ ਬੈਲ, ਫਾਟੇ ਨਾਕਨ ਤੇਰੀ ਨੱਕ ਦੇ ਵਿੱਚ ਜਿਹੜਾ ਉਹ ਨੱਥ ਪਾ ਕੇ ਤੈਨੂੰ ਤੋਰਦੇ ਰਹੇ ਨੇ, ਉਸ ਨੱਥ ਨੇ ਤੇਰਾ ਸਾਰਾ ਨੱਕ ਪਾੜ ਛੱਡਿਆ, ਫਟਿਆ ਹੋਇਆ ਤੇਰਾ ਨੱਕ ਜਿਹਦੇ ਚ ਹੁਣ ਨੱਥ ਵੀ ਸ਼ਾਇਦ ਨਾ ਪੈ ਸਕੇ, ਟੁੱਟੇ ਕੰਧਨ ਮਾਰ ਮਾਰ ਕੇ ਤੇਰੇ ਕੰਧੇ ਉਹਨਾਂ ਤੋੜ ਛੱਡੇ, ਤੇਰੇ ਕੰਧੇ ਉਹਨਾਂ ਨੇ ਕੁੱਟ ਕੁੱਟ ਕੇ ਤੋੜ ਛੱਡੇ ਨੇ, ਜ਼ਖਮੀ ਹੋ ਚੁੱਕੇ ਨੇ, ਫਾਟੇ ਨਾਕਨ ਟੁੱਟੇ ਕੰਧਨ ਕੋਦੋ ਕੋ ਪੁਸ ਖਈ ਹੈ। ਹੁਣ ਤਾਂ ਤੂੰ ਕਿਸੇ ਖੇਤ ਨੂੰ ਮੂੰਹ ਮਾਰਨ ਨਹੀਂ ਦੇਣਾ, ਉਹਨਾਂ ਨੇ ਕਿਤੇ ਕੋਈ ਥੋ ਤੂੜੀ, ਕੋਈ ਸੁੱਕਾ ਚਾਰਾ, ਕੋਈ ਘਾਹ ਤਿਨਕਾ ਕਿਧਰੇ ਪਿਆ ਹੋਇਆ, ਇਹ ਪੁਸ ਖਾ ਕੇ ਗੁਜ਼ਾਰਾ ਤੈਨੂੰ ਕਰਨਾ ਪੈ ਰਿਹਾ। ਸਾਰੋ ਦਿਨ ਸ ਡੋਲਤ ਬਨ ਮਈਆ,
सारा दिन तू बन विच भटकदा रहना। अज हुण पेट अघई है, अजे भी तेरा पेट नहीं भरिया, भुख तेरी कायम है क्योंकि तेनू कुछ अज दा खाण नू दिंदा नहीं। जिन्ना चिर तेरे शरीर विच काम करन दा दम सी उन्ना चिर तेनू अपनी लोड़ नू कुछ ना कुछ उबालदे रहे। हुण क्योंकि तेरे शरीर दे अंदर सत्ता नहीं, हुण तेनू कोई खाण नहीं दिंदा। कुदरत दे इन्हां खुले खेतां विचों, कुदरत दीआं खुलियां चरवां इन्हां चरागाहां विचों भी तिरका तेरे भागां विच नहीं है। तो कहिंदे ने सारो दिन सडोलत बन मैया, अज उहना पेट आ गई है। तो कहिंदे ने जन भगतन को कियो ना मां कहो ना मानो, भगतां ने तेनू किया भगती कर लै। उस जीवन विच तू भगतां दा किया नहीं मन्निया, कियो अपनो पई है, हुण तू अपना कीता पा। वाकई मनुख अपना कीता ओ तां है ना बैल दी जूनी च पा रहे, लेकिन आम तौर से मनुख ऐसे जीवन विच अपना कीता पा रहे। जिन्ने संसार ते दुखी ते हाय हाय करदे परेशान लोग ने, पापी कर्म कमाम दे करते हाय हाय, एथे जीवन विच भी ते अगे भी, नानक ज्यों मथन माधानिया त्यों मथे धर्म राय, अगे जाके भी लेखा देना औखा हो जाता। जीवन विच भी महाराज कहिंदे

ਜਿਨ੍ਹਾਂ ਚੀਜ਼ਾਂ ਵਿੱਚੋਂ ਬੰਦਾ ਪਿਆ ਸੁੱਖ ਲੱਭਦਾ ਕੋਈ ਨੀ ਪਿਆ ਮਿਲਦਾ। ਇੱਕ ਚੀਜ਼ ਤੋਂ ਦੁਖੀ ਹੁੰਦਾ ਹੈ, ਦੂਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ, ਤੀਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ। ਉਹ ਬੰਦਾ ਮਹਿੰਗੀ ਚੁੱਕੀ ਜਾਂਦਾ ਸੀ ਨਾ, ਕਦੇ ਉਹ ਸੱਜੇ ਮੋਢੇ ਤੇ ਕਰ ਲਵੇ, ਕਦੇ ਖੱਬੇ ਮੋਢੇ ਤੇ, ਕਿਸੇ ਨੇ ਕਿਹਾ ਕੀ ਕਰਨਾ ਹੈ, ਕਦੇ ਇੱਧਰ ਕਦੇ ਉੱਧਰ, ਕਹਿੰਦਾ ਇੱਧਰਲਾ ਮੋਢਾ ਦੁਖਣ ਲੱਗ ਪੈਂਦਾ ਉੱਧਰ ਕਰ ਲੈਣਾ, ਉਹ ਦੁਖਣ ਲੱਗ ਪੈਂਦਾ ਇੱਧਰ ਕਰ ਲੈਣਾ। ਸੱਚ ਕਰਕੇ ਜਾਣਨਾ ਜਿਹਨਾਂ ਨੂੰ ਅਸੀਂ ਸੁੱਖ ਸਮਝਦੇ ਹਾਂ ਨਾ, ਉਹ ਬੋਝ ਨੇ, ਇਸ ਮੋਢੇ ਤੇ ਰੱਖਣੇ ਆ, ਕਹਿੰਦੇ ਆ ਉੱਧਰ ਸ਼ਾਇਦ ਸੁੱਖ ਆ ਗਿਆ, ਜਿੱਧਰੋਂ ਚੁੱਕ ਲਿਆ ਉੱਧਰ ਸੁੱਖ ਆ ਗਿਆ, ਥੋੜੀ ਦੇਰ ਨੂੰ ਇਹ ਮੋਢਾ ਦੁਖਣ ਲੱਗ ਪੈਂਦਾ, ਦੁੱਖ ਉੱਥੇ ਦਾ ਉੱਥੇ ਕਰ। ਜੀਵਨ ਇੱਕ ਭਾਰੀ ਵਹਿੰਗੀ ਬਣ ਗਈ ਹੈ, ਭਾਰਾ ਬੋਝ ਬਣ ਗਿਆ, ਇਹ ਬੋਝ ਟਲ ਸਕਦਾ ਹੈ, ਇਹ ਬੋਝ ਸੁੱਖ ਚ ਬਦਲ ਸਕਦਾ ਹੈ,

ਇਹ ਮੁਗਲੀ ਫੌਜਾਂ ਨੱਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋਂ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ। ਜ਼ਕਰੀਆ ਖਾਨ, ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜ਼ਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌ ਜਾਂਦੇ ਨੇ, ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ, ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ ਲਵੇਂ, ਲੜਦਾ ਦੇਖ ਲਵੇਂ, ਤੋਬਾ ਅੱਲਾ ਦੀ, ਕਹਿਰ ਮਚਾ ਦਿੰਦੇ।

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ। ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂਗਾ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾ

ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ, ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ ਨੇ ਵੀ ਉਹ ਦਰਖਤ ਤੇ ਕੌਣ ਬੈਠਾ ਹੈ, ਇਹ ਟਾਂਗੂ ਹੈ, ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇੰਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ ਬਈ ਕਿਹੜਾ ਟਿੱਡੀ ਦਲ, ਬਈ ਆਪਣੀਆਂ ਹੀ ਫੌਜਾਂ ਨੂੰ ਆਖਦੇ ਨੇ। ਹੈਰਾਨ ਹੋਇਆ। ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ। ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ, ਨਕਲ ਕਰਨ ਵਾਸਤੇ ਆਖਿਆ ਸੀ ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ ਬਈ ਇਹ ਉਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ, ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ, ਬਈ ਇਹ ਕੀ ਹੋ ਗਿਆ। ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ। ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੱਡੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ ਕੀ।

ਸੂਬੇ ਨੇ ਸਾਹਿਬਜ਼ਾਦਿਆਂ ਨੂੰ ਹਰ ਤਰੀਕੇ ਨਾਲ ਮਨਾਉਣ ਦਾ ਯਤਨ ਕੀਤਾ, ਪਰ ਕਲਗੀਧਰ ਦੇ ਸ਼ੇਰਾਂ ਨੇ ਸਿਦਕ ਨਾ ਹਾਰਿਆ।

ਆਖਰ ਸ਼ਬਦ ਕਹਿ ਕੇ ਖਿਮਾ ਦੇ ਜਾਠ ਕਰੋ। ਸ਼ਾਮ ਸੁੰਦਰ ਤਜਨੀਰ ਕਿਉਂ ਆਈ, ਮਹਾ ਮੋਹਨੀ ਦੂਤਾਂ ਲਾਈ। ਇਸ ਤੋਂ ਬਾਅਦ ਖਿਮਾ

हालात बदल गए, ख्यालात बदल गए, लक्षण बदल गए, शुभ मार्ग पै गए, सतगुरु ने पा लिया मार्ग पाए उद्यान में भटकदिया फिरदिया उजाड़ा विच भटकदिया सतगुरु ने गुरमत दे राह ते पा के जीवन का ऐसा प्यारा भेत समझाया। हालात सुहावने होंदे चले गए, जो ख्यालात सुहावने हो जान, ख्यालात नेक हो जान ते हालात भी चंगे हो जान। हालात बंदा आप ही खराब कर लेता, दोष हालात नू देंदा है, लेकिन हालात नू खराब करना मनुख दे अपने कमां दे सामने हो। गुरु के लड़ लग जाइए लक्षण बदल जाते, हालात भी बदल जाते हैं, हालात भी चंगे हो जाते हैं। वो जेड़े हालात महाराज ने इत्थे जिक्र किया है, प्रभु हिरदे च वस गया, काम क्रोध लोभ मोह हंकार नठ उठे, पंच चोर आगे भागे, गुणा दी पूंजी पूंजी सावत कणो लाभ, ग्रह शोभा सेत हिरदे घर विच शोभा शोभा हो गई, वड्याईयां ही वड्याईयां आ गई। और सतगुरु ने तो बड़ी कृपा की, दूर चौनी दे वड्याई शोभा नीता नी, मेरो गुर रखवारो मीत, बुराइयां तो मैनू रख लैण वाला मेरा सतगुरु, मेरा मित्र, मेरा अपना, मेरा सखा, उसने बड़ी कृपा कीती है मैनू बुराइयां तो बचा के धर्म दे मार्ग ते पा के वड्याईयां दे राह पाया। दून चौनी दे वड्याई शोभा नीता नीत, नित नित वधदी शोभा, जिसनू अपने ता प्रवान करन सो करन, ओपरियां ने भी सिर मत्थे प्रवान कीता नहीं, दुश्मनां ने भी सिर मत्थे प्रवान कीता। आप पढ़ते हैं इतिहास, साडे अपने कोल तां लिखिया ही ना गया, लिखण दा वक्त ही नहीं सी, अपनी रिपोर्ट आप तैयार करन दा समां ही नहीं सी, खालसे सिख कोल अपनी गल लिखण दा समां ही ना मिलिया। गुरी को गुरु की गल नूं समझदे आं ते कमाउंदे आं, समें दीआं हकूमतां दे नाल टक्करां लैंदे आं, कुर्बानियां देंदे आं, सेवा कमाउंदे आं, त्याग करदे आं, इस नूं इतनी फुरसत नहीं लिखी कि मैं की कर रहा कितने लिख भी देवां, लिखना दूजियां नूं पिया ते ओह निष्पक्ष नहीं सन, लिखण वाले निरपक्ष ना रह सके। जे किसी साध ने उदासी ने लिखिया कि उन्हां नूं भी रखदा सी इह मत, क्योंकि गुरमत जिहड़ी है पाखंड ते बहुत वड्डी चोट है, ते जिहने जिस वेले उन्हां ने लिखिया अपनी मनमत ते अपनी दम वाली बिरती ते पैंदी सच नूं कदों ठीक तरह लिखणगे, उन्होंने ईमानदारी नहीं वरती, ते जिन्हां नाल सिद्धियां टक्करां लगियां हैं सर उन्होंने की लिखना सी, उन्हां तां लिखण लगे आ इतिहास लिखिया है, ते सिख ना लिख के सग लिखदे ने। लेकिन एक बड़ी कमाल की गल, उधरों सग भी कहिंदे ने, कुत्ता भी कहिंदे ने, गल करन लगे आ बंदियां वांगू नहीं करते, दुश्मन बन के ही गल करते, लेकिन उन्होंने पता नहीं लगता कि असीं जिहदा गल करते पाए हां गल करने हां कि शोभा कर रहे हैं, इन्हां दा इतिहास लिख रहे हैं कि इन्हां दी वड्याई कर रहे हैं। कट्टण मुसलमान लिखारियां ने भी जिस वेले सिखां दे बारे लिखे है ते लिखदिया लिखदिया ये भुल गए ने कि असीं इन्हां दे औगण दस रहे हैं कि गुण दस रहे, सच्चाई लिखदिया लिखदिया, बल्कि जिन्हां दीआं अखां दे उत्ते फिरकू पुणे दा कट्टण पुणे दा शरीयत दा पर्दा पिया होया सी, जिहड़े सारी दुनिया भर नूं काफिर कह के बुलाउण वाले लोग ते जिन्हां नूं बहुत रड़कदे सन प्यार दी आवाज उठाउण वाले, नादर आया सी ना आके बैठा दिल्ली ते कहण लगा मैनूं राह च परेशान कीता कुछ लोगों ने कि तुहाडी हकूमत कैसी, दिल्ली दरबार वालों माफिया मंगिया गई जी, महाराज साडे वस की गल कोई नहीं। अहमद शाह अब्दाली लाहौर आया सी, उन्हें भी यही सवाल किया सी खान बहादुर जकरिया खान,
ਕਹਿਣ ਲੱਗਾ ਇਹ ਕੈਸੀ ਕਮਾਲ ਦੀ ਗੱਲ ਹੈ ਕਿ ਤੁਸੀਂ ਮੇਰੀ ਈਨ ਮੰਨਦੇ ਹੋ, ਮੇਰਾ ਪਾਣੀ ਭਰਦੇ ਹੋ, ਮੈਨੂੰ ਤੁਸੀਂ ਨਜ਼ਰਾਨੇ ਤਾਰਦੇ ਹੋ, ਤੇ ਤੁਹਾਡੀ ਰਿਆਸਤ ਵਿੱਚੋਂ ਪੰਜਾਬ ਵਿੱਚੋਂ ਲੰਘਦਿਆਂ ਆਇਆ ਮੈਂ ਲੁੱਟਿਆ ਜਾਵਾਂ, ਲੜਕੀਆਂ ਮੇਰੇ ਕੋਲ ਖੋਹ ਲਈਆਂ ਜਾਣ, ਖਜ਼ਾਨੇ ਮੇਰੇ ਹੱਥਾਂ ਵਿੱਚੋਂ ਨਿਕਲ ਜਾਣ, ਇਹ ਕੈਸਾ ਤੁਹਾਡਾ ਰਾਜ ਹੈ? ਦਿੱਲੀ ਦਰਬਾਰ ਨੇ ਵੀ ਇਹੀ ਇਲਜ਼ਾਮ ਲਾਇਆ ਸੀ ਕਿ ਮਹਾਰਾਜ ਅਸੀਂ ਤਾਂ ਤੁਹਾਡੇ ਤਾਬੇਦਾਰ ਹਾਂ, ਇਹ ਤੁਹਾਨੂੰ ਲੁੱਟਣ ਵਾਲੇ ਸੱਗ ਹੋਣੇ ਨੇ, ਸਿੱਖ ਹੋਣੇ ਨੇ, ਅਸੀਂ ਨਹੀਂ ਅਸੀਂ ਗੁਸਤਾਖੀ ਕਰ ਸਕਦੇ। ਲਾਹੌਰ ਦਰਬਾਰ ਵਾਲਿਆਂ ਨੇ ਵੀ ਐਸਾ ਹੀ ਕਿਹਾ ਕਿ ਮਹਾਰਾਜ ਅਸੀਂ ਕਿਸ ਤਰ੍ਹਾਂ ਕਰ ਸਕਦੇ, ਇਹ ਲੁੱਟਣ ਵਾਲੇ ਸਿੱਖ ਹੋਣੇ ਨੇ। ਨਾਦਰ ਨੇ ਦਿੱਲੀ ਸਵਾਲ ਪੈਦਾ ਕੀਤਾ ਸੀ, ਕਹਿਣ ਲੱਗਾ ਸਿੱਖ ਵਿਖਾਓ ਮੈਨੂੰ, ਉੱਥੇ ਸਿੱਖਾਂ ਦੀ ਨਕਲ ਕਰਕੇ ਵਿਖਾਈ ਗਈ। ਇਸੇ ਤਰ੍ਹਾਂ ਅਬਦਾਲੀ ਨੇ ਲਾਹੌਰ ਆ ਕੇ ਨਕਲ ਵੇਖੀ ਸੀ, ਕਹਿਣ ਲੱਗਾ ਮੈਨੂੰ ਸਿੱਖ ਵਿਖਾਓ। ਖਾਨ ਬਹਾਦਰ ਜ਼ਕਰੀਆ ਖਾਨ ਕਹਿਣ ਲੱਗਾ ਕਿੱਥੋਂ ਵਿਖਾਈਏ, ਰਿਪੋਰਟਾਂ ਤਾਂ ਮਿਲਦੀਆਂ ਨੇ, ਇਤਲਾਹ ਤਾਂ ਮਿਲਦੀ ਹੈ, ਰਿਹਾ ਹੀ ਕੋਈ, ਪਰ ਕਦੇ ਕਦੇ ਇੱਕ ਦੋ ਕਿਸੇ ਪਾਸੇ ਨਜ਼ਰ ਆਉਂਦੇ ਨੇ, ਉਹੀ ਵਕਤ ਪਾ ਕੇ ਰੱਖ ਦਿੰਦੇ ਨੇ, ਰਹਿੰਦੇ ਨੇ ਛੰਭਾਂ ਵਿੱਚ, ਜੰਗਲਾਂ 'ਚ ਰਹਿੰਦੇ ਨੇ। ਕਹਿਣ ਲੱਗਾ ਕੋਈ ਤਾਂ ਫੜ ਕੇ ਕਿਸੇ ਤਰੀਕੇ ਨਾਲ, ਕਹਿਣ ਲੱਗਾ ਬੜੀ ਮੁਸ਼ਕਲ ਹੈ, ਜੇ ਤਾਂ ਫੜ ਲੈਂਦੇ ਆ ਤੇ ਫੜ ਕੇ ਰੱਖਣਾ ਔਖਾ ਹੋ ਜਾਂਦਾ, ਇੱਥੇ ਸਾਂਭਣਾ ਔਖਾ ਹੋ ਜਾਂਦਾ, ਮਾਰ ਹੀ ਦਿੰਦੇ ਆ, ਫਿਰ ਰੱਖਣਾ ਮੁਸ਼ਕਲ ਹੈ, ਪਹਿਲਾਂ ਤਾਂ ਫੜਿਆ ਨਹੀਂ ਜਾਂਦਾ, ਮਾਰਿਆ ਤਾਂ ਜਾਂਦਾ ਮੈਦਾਨ ਵਿੱਚ, ਤੇ ਜੇ ਕਿਤੇ ਘੇਰ ਕੇ ਜ਼ਖਮੀ ਹੋਏ ਨੂੰ ਫੱਟਣ ਨੂੰ ਫੜ ਲਈਏ, ਇੱਥੇ ਰੱਖਣਾ ਔਖਾ ਹੋ ਜਾਂਦਾ, ਇਸ ਕਰਕੇ ਮਾਰ ਹੀ ਦੇਈਦਾ, ਕਿੱਥੋਂ ਵਿਖਾਈਏ। ਉਸ ਵੇਲੇ ਪ੍ਰਸ਼ਨ ਪੈਦਾ ਹੋਇਆ, ਕਹਿਣ ਲੱਗੇ ਜੀ ਨਕਲ ਵਿਖਾ ਦਿਓ, ਸਿੱਖ ਦੀ ਨਕਲ ਵਿਖਾ ਦਿਓ। ਜ਼ਕਰੀਆ ਖਾਨ ਨੇ ਆਪਣੇ ਮਰਾਸ਼ੀਆਂ ਨੂੰ ਬੁਲਾਇਆ, ਕਹਿਣ ਲੱਗਾ ਵੀ ਤੁਸੀਂ ਸਿੱਖ ਦੀ ਨਕਲ ਕਰਕੇ ਵਿਖਾਓਗੇ? ਕਹਿਣ ਲੱਗੇ ਜ਼ਰੂਰ ਮਹਾਰਾਜ, ਹਜ਼ੂਰ ਜਦੋਂ ਕਹੋ। ਕਹਿਣ ਲੱਗੇ ਅਬਦਾਲੀ ਸਾਹਿਬ ਨੂੰ ਦਿਖਾਓ। ਉਹ ਫਿਰ ਤਿਆਰੀ ਕੀਤੀ ਗਈ, ਲਾਹੌਰ ਤੋਂ ਬਾਹਰ ਖੁੱਲ੍ਹੇ ਥਾਂ ਤੇ, ਜੈਸਾ ਮਰਾਸੀਆਂ ਨੇ ਕਿਹਾ ਵੀ ਤੁਸੀਂ 200 ਸਵਾਰ, ਘੋੜ ਸਵਾਰ, ਇੱਕ ਫੌਜੀ ਦਸਤਾ ਦੂਰ ਖੜਾ ਕਰ ਦਿਓ, ਜਿਸ ਵੇਲੇ ਇਸ਼ਾਰਾ ਕਰੀਏ ਉਹ ਸਾਡੇ ਤੇ ਹਮਲਾ ਕਰਨ, ਉਹਨਾਂ ਦੇ ਆਉਣ ਤੱਕ ਅਸੀਂ ਸਿੱਖਾਂ ਦੀ ਰਹਿਣੀ ਬਹਿਣੀ ਵਿਖਾਵਾਂਗੇ, ਤੇ ਫਿਰ ਹਮਲਾ ਹੋਣ ਤੇ ਅਸੀਂ ਉਹਨਾਂ ਦਾ ਲੜਨਾ ਵਿਖਾਵਾਂਗੇ। ਸਾਰੇ ਦਰਬਾਰੀ, ਅਹਿਮਦ ਸ਼ਾਹ, ਜ਼ਕਰੀਆ ਖਾਨ, ਇਹ ਸਾਰੇ ਪਰਾ ਬੰਨ ਕੇ ਬੈਠ ਗਏ ਖੁੱਲੀ ਥਾਂ ਤੇ, ਇੱਕ ਵਣ ਦੇ ਹੇਠਾਂ, ਇੱਕ ਰੁੱਖ ਦੇ ਹੇਠਾਂ, ਉਹ 15-16 ਮਰਾਸੀ ਸਿੱਖਾਂ ਦਾ ਵੇਸ ਧਾਰਨ ਕਰਕੇ, ਉਸ ਵੇਲੇ ਦੇ ਸਿੱਖਾਂ ਦੀ ਜੋ ਹਾਲਤ ਸੀ ਉਸ ਨੂੰ ਪ੍ਰਗਟਾਉਂਦੇ ਹੋਏ, ਫਾਟੇ ਹੋਏ ਕੱਪੜੇ, ਚੰਗੇ ਘੋੜੇ ਵੀ ਕੋਈ ਨਹੀਂ, ਸਧਾਰਨ ਖੱਚਰਾਂ ਟਾਇਰਾਂ, ਮਰੀਅਲ ਜੀਆਂ ਘੋੜੀਆਂ, ਤੇ ਉਹ ਕਰ ਕੀ ਰਹੇ ਨੇ, ਜੇ ਕੋਈ ਘੋੜੇ ਨੂੰ ਖਰਖਰਾ ਕਰ ਰਿਹਾ ਤਾਂ ਵੀ ਮੂੰਹ ਚ ਕੁਝ ਬੜਬੜਾ ਰਿਹਾ, ਜੇ ਕੋਈ ਕੱਪੜੇ ਨੂੰ ਸੂਈ ਧਾਗਾ ਫੜ ਕੇ ਟਾਕੀ ਲਾ ਰਿਹਾ ਤਾਂ ਵੀ ਮੂੰਹ ਚ ਕੁਝ ਬੋਲ ਰਿਹਾ। ਉਹਨਾਂ ਵਿੱਚੋਂ ਇੱਕ ਵਣ ਦੇ ਉੱਤੇ ਚੜਿਆ ਬੈਠਾ ਤੇ ਅਬਦਾਲੀ ਪੁੱਛਦਾ, ਜ਼ਕਰੀਆ ਖਾਨ ਇਹ ਕੀ ਕਰ ਰਹੇ ਨੇ? ਕਹਿੰਦਾ ਜੀ ਜੋ ਕੁਛ ਇਹਨਾਂ ਨੂੰ ਵਕਤ ਸਮਾਂ ਮੇਲਾ ਮਿਲ ਜਾਵੇ ਇਹ ਆਪਣੀ ਫਿਰ ਜਿਹੜੀ ਕਮੀ ਹੁੰਦੀ ਉਹਨੂੰ ਪੂਰਾ ਕਰਦੇ ਨੇ। ਕਹਿੰਦਾ ਫਿਰ ਮੂੰਹ ਚ ਕੀ ਕਰਦੇ ਨੇ? ਕਹਿੰਦਾ ਆਪਣੇ ਮੁਰਸ਼ਦ ਦਾ ਕਲਾਮ ਪੜ੍ਹਦੇ ਨੇ, ਗੁਰਬਾਣੀ, ਇਹ ਜਦੋਂ ਵੀ ਵਿਹਲੇ ਹੁਣ ਗੁਰਬਾਣੀ ਪੜ੍ਹਦੇ ਰਹਿੰਦੇ ਨੇ। ਕਹਿੰਦਾ ਉੱਤੇ ਜਿਹੜਾ ਚੜਿਆ ਬੈਠਾ ਇਹ ਕੀ ਹੈ? ਜ਼ਕਰੀਆ ਖਾਨ ਕਹਿੰਦਾ ਇਹਨੂੰ ਟਾਂਗੂ ਕਹਿੰਦੇ ਨੇ, ਇਹ ਆਲੇ ਦੁਆਲੇ ਦਾ ਖਿਆਲ ਰੱਖ ਕੇ ਇਤਲਾਹ ਦੇਵੇਗਾ। ਕਹਿਣ ਲੱਗਾ ਇਹਨਾਂ ਦਾ ਸਾਰਾ ਹਿਸਾਬ ਕਿਤਾਬ ਮੈਨੂੰ ਦੱਸ ਦੇ। ਕਹਿਣ ਲੱਗਾ ਇਹ ਜਿਹੜਾ ਵੱਡਾ ਬੁੱਢਾ ਮਰਾਸ਼ੀ ਅੱਜ ਨੇ ਲੰਮੀ ਦਾੜੀ ਵਧਾਈ ਹੋਈ, ਆਮ ਤੌਰ ਤੇ ਮੁਸਲਮਾਨਾਂ ਦੀ ਹੁੰਦੀ ਵੀ ਸੀ, ਆ ਦੋਹਰੀਆਂ ਦਸਤਾਰਾਂ ਵਾਲੇ ਸਾਰੇ ਸਿੱਖ ਨੇ, ਮਗਰ ਜਿਹੜਾ ਬੁੱਢਾ ਸਿਆਣਾ ਬੰਦਾ ਇਹਨਾਂ ਦਾ ਜਥੇਦਾਰ ਕਹਾਉਂਦਾ, ਇਹਨਾਂ ਦੇ ਆਗੂ ਨੂੰ ਜਥੇਦਾਰ ਕਹਿੰਦੇ। ਤੇ ਉਹ ਜਥੇਦਾਰ ਨੇ ਇਸ਼ਾਰਾ ਕੀਤਾ, ਇਧਰੋਂ ਸਿਪਾ ਸਾਲਾਰ ਨੇ ਇਸ਼ਾਰਾ ਦਿੱਤਾ ਤੇ 200 ਬੰਦਿਆਂ ਨੇ ਉਧਰਲੇ ਪਾਸਿਓ ਕੂਚ ਕਰ ਦਿੱਤਾ। ਉਹ 200 ਘੋੜ ਸਵਾਰ ਜਿਹੜੇ ਸਨ ਉਹਨਾਂ ਨੇ ਹਮਲੇ ਦੀ ਤਿਆਰੀ ਲੈ ਕੇ ਖਲੋਤੇ ਹੋਏ, ਉਹਨਾਂ ਨੇ ਕੂਚ ਕਰ ਦਿੱਤਾ। ਵਣ ਦੇ ਉੱਤੇ ਬੈਠਾ ਬੰਦਾ ਕਹਿੰਦਾ ਫੌਜੋ ਤਿਆਰ ਬਰ ਤਿਆਰ, ਖਾਲਸਾ ਜੀ ਤਿਆਰ ਬਰ ਤਿਆਰ, ਟਿੱਡੀ ਦਲ ਆ ਰਿਹਾ। ਤੇ ਅਹਿਮਦ ਸ਼ਾਹ ਇਧਰ ਉਧਰ ਵੇਖਦਾ, ਟਿੱਡੀ ਦਲ ਪੈਂਦੇ ਵੀ ਸਨ। ਕਹਿੰਦਾ ਕਿੱਥੇ ਟਿੱਡੀ ਦਲ ਆ ਰਿਹਾ? ਜ਼ਕਰੀਆ ਖਾਨ ਕਹਿੰਦਾ ਟਿੱਡੀ ਦਲ ਕਿਧਰੋਂ ਨਹੀਂ ਆ ਰਿਹਾ, ਮੇਰੀ ਫੌਜ ਨੂੰ ਟਿੱਡੀ ਦਲ ਕਹਿ ਰਹੇ, ਮੁਗਲ ਫੌਜਾਂ ਨੂੰ ਇਹ ਟਿੱਡੀ ਦਲ ਕਹਿੰਦੇ। ਤੌਬਾ ਤੌਬਾ, ਕਹਿੰਦਾ ਕੈਸੀ ਕਮਾਲ ਦੀ ਗੱਲ, ਕੈਸੀ ਜੁਰਤ ਹੈ। ਜਿਸ ਵੇਲੇ ਉੱਤੋਂ ਇਹ ਐਲਾਨ ਕੀਤਾ ਗਿਆ ਟਿੱਡੀ ਦਲ ਆ ਰਿਹਾ ਤੇ ਹੇਠਾਂ ਬੈਠੇ ਸਾਰਿਆਂ ਨੇ ਆਪਣੇ ਹੱਥਲੇ ਕੰਮ ਛੱਡ ਦਿੱਤੇ। ਜਿਹੜਾ ਬਸਤਰ ਸੋਧ ਰਿਹਾ ਉਹਨੇ ਬਸਤਰ ਸੋਧਨੇ ਛੱਡ

ਉਹਨਾਂ ਦਾ ਬਲ, ਉਹਨਾਂ ਦੀਆਂ ਬਰਕਤਾਂ ਸਾਡੇ ਨਾਲ ਹੁੰਦੀਆਂ। ਤੇ ਜਿਸ ਵੇਲੇ ਅਸੀਂ ਸਾਡਾ ਇਤਿਹਾਸ, ਹੁਣ ਦਾ ਇਤਿਹਾਸ ਵੀ, ਮੌਜੂਦਾ ਜੰਗਾਂ ਦੇ ਵਿੱਚ ਵੀ ਗੁਰੂ ਖਾਲਸੇ ਨੇ ਜਿਹੜਾ ਨਾਮ ਪੈਦਾ ਕੀਤਾ ਸੰਸਾਰ ਤੇ, ਇਹਨਾਂ ਦੇ ਜੈਕਾਰਿਆਂ ਦੀਆਂ ਬਰਕਤਾਂ ਕੁਝ ਲੋਕਾਂ ਨੇ ਨਕਲੀ ਜੈਕਾਰੇ ਗਜਾਉਣ ਦੀ ਵੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਜੇ ਜੈਕਾਰਾ ਸੁਣ ਕੇ ਹੀ ਪਾਕਿਸਤਾਨੀ ਭੱਜਦੇ ਨੇ, ਚੀਨੀ ਭੱਜਦੇ ਨੇ, ਤੇ ਇੰਜ ਕਰੋ ਮਦਰਾਸੀਆਂ ਨੂੰ ਵੀ ਕਹੋ ਜੈਕਾਰਾ ਗਜਾਉਣ, ਡੋਗਰਿਆਂ ਨੂੰ ਵੀ ਕਹੋ ਜੈਕਾਰਾ ਗਜਾਉਣ। ਉਹਨਾਂ ਨੇ ਵੀ ਜੈਕਾਰੇ ਗਜਾਏ, ਪਰ ਉਹ ਦਮ ਪੈਦਾ ਨਾ ਕਰ ਸਕੇ ਜਿਹੜੇ ਗੁਰੂ ਖਾਲਸੇ ਦੇ ਜੈਕਾਰੇ ਵਿੱਚ ਸੀ। ਪਰ ਇਸ ਦੇ ਬਾਵਜੂਦ ਕਿ ਉਹਨਾਂ ਦੇ ਜੈਕਾਰਿਆਂ 'ਚ ਕਮਜ਼ੋਰੀ ਸੀ, ਬਨਾਵਟ ਸੀ, ਫਿਰ ਵੀ ਉਹਨਾਂ ਜੈਕਾਰਿਆਂ ਦੇ ਸਾਹਮਣੇ ਭੱਜਣਾ ਪੈਂਦੀਆਂ ਰਹੀਆਂ ਦੁਸ਼ਮਣਾਂ।

ભગવા છ તેરા બિરદી અર્પત દેવ ધાર્યા ઉદમિન નાહી કોઈ.